ਕਰ ਤੋਂ ਮੈਂ ਸਾਧਨਾ ਮਾਰੀ ਹੈ ਜਿਹਾ ਕੱਲੇ ਘਰ ਨਾ ਤੇ ਹੁਣ ਉਪਚਾਰੀ ਐਸੀ ਗੱਲ ਨਾ ਖੇਡੀ ਹੈ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

गुरु चेला हर सच्चे तख्त रचाए।

करना कुछ रहन थिर नाही, जैसे गोयल गोली तैसे संसारा, जग हो सुते

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ

ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਬੇਸੁਮਾਰ ਅਥਾ ਅਗਨਤ ਅਤੁਲੈ

ਗੁਰੂ ਗਰੀਬ ਨਵਾਜ਼ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ, ਉਹਦੀ ਸਮਰੱਥ ਹੈ। ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਅਤੇ ਨਾ ਮਾਸ ਖਵਾਲੇ, ਇਹ ਦਸਾਏ ਰਾਹ ਸਮਰੱਥ ਹੈ, ਉਹ ਸਮਰੱਥ ਹੈ। ਉਹ ਚਾਹੇ ਤੇ ਮਾਲਕ ਕਹਿੰਦੇ ਵੀ ਇੱਕ ਪਿੰਗਲੇ ਨੂੰ ਪਰਬਤ 'ਤੇ ਵੀ ਚੜ੍ਹਾ ਸਕਦਾ, ਉਹ ਚਾਹੇ ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ, ਖਲ ਮੂਰਖ 'ਤੇ ਪੰਡਿਤ ਕਰਵੋ, ਪੰਡਿਤ 'ਤੇ ਮੁਗਧਾਰੀ, ਇਹ ਉਹਦੀ ਸਮਰੱਥਾ ਹੈ। ਕਰਨ ਕਾਰਨ ਸਮਰੱਥ, ਹੁਣ ਸਮਰੱਥਾ ਇਹ ਹੀ ਹੈ ਨਾ ਜੀ। ਜੇ ਉਹ ਇੱਕ ਖਿਨ ਮਾਤਰ ਸਮੇਂ ਦੇ ਵਿੱਚ ਜੀਵਾਂ ਦੀ ਘਾੜਤ ਘੜਨ ਵਾਲਾ ਹੈ ਅਤੇ ਜੀਵਾਂ ਦਾ ਵਿਨਾਸ਼ ਵੀ ਉਹ ਇੱਕ ਖਿਨ ਮਾਤਰ ਸਮੇਂ ਵਿੱਚ ਹੀ ਕਰਦਾ। ਸਾਜਰਿਆ ਜਦੋਂ ਚਾਹੇ ਉਦੋਂ ਪ੍ਰਲੈ ਲੈ ਆਉਂਦਾ ਹੈ, ਪ੍ਰਲੋ ਲੈ ਆਉਂਦਾ। ਹੁਣ ਕਈ ਥਾਵਾਂ ਤੁਸੀਂ ਵੇਖ ਲਓ ਸਮਾਜ ਦੇ ਅੰਦਰ ਐਸੀਆਂ ਨੇ ਜਿੱਥੇ ਪ੍ਰਲੈ ਉਹਨੇ ਐਸੀ ਲਿਆਂਦੀ ਵੀ ਜੀਵਾਂ ਦਾ ਜਿਉਣਾ ਵੀ ਮੁਸ਼ਕਲ ਹੈ। ਉਹ ਜ਼ਿੰਦਗੀ ਵਾਸਤੇ ਵੀ ਪੁਕਾਰਾਂ ਕਰਦੇ ਨੇ ਵੀ ਅਸੀਂ ਕਿਤੇ ਆਪਣੀ ਜ਼ਿੰਦਗੀ ਨਾ ਗਵਾ ਬੈਠੀਏ, ਜੀਵਨ ਵਾਸਤੇ ਵੀ ਪੁਕਾਰਾਂ ਕਰ। ਸਮਰੱਥ ਹੈ ਉਹ ਚਾਹੇ ਉਹ ਵਰਤਦਾ ਜੀ, ਜਿਵੇਂ ਉਹ ਚਾਹੁੰਦਾ ਹੈ ਉਵੇਂ ਹੀ ਵਰਤਾਰਾ ਵਰਤ ਰਿਹਾ, ਔਰ ਸਾਰਾ ਵਰਤਾਰਾ ਉਵੇਂ ਵਰਤਦਾ। ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੈ, ਸਭ ਉਹਦੀ ਰਜ਼ਾ ਵਿੱਚ ਵਰਤ ਰਿਹਾ, ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਵਰਤ ਰਿਹਾ। ਉਹਦੇ ਹੁਕਮ ਤੋਂ ਬਾਹਰਾ ਕੁਝ ਨਹੀਂ, ਉਹਦੀ ਰਜ਼ਾ ਤੋਂ ਬਾਹਰਾ ਕੁਝ ਨਹੀਂ ਹੈ, ਸਭ ਉਹਦੀ ਰਜ਼ਾ ਵਿੱਚ ਹੋ ਰਿਹਾ। ਸਮਰੱਥ ਹੈ ਉਹ, ਕੁਝ ਵੀ ਕਰ ਸਕਦਾ। ਅਤੇ ਮਾਲਕ ਕਹਿੰਦੇ ਵੀ ਫਿਰ ਰੱਖ, ਸਤਿਗੁਰੂ ਜੇ ਸਮਰੱਥਾ ਤੇਰੇ ਕੋਲ ਹੈ ਨਾ ਕਰਨ ਅਤੇ ਕਾਰਨ ਦੀ, ਜਗਤ ਨੂੰ ਸੰਭਾਲਣ ਦੀ ਸਮਰੱਥਾ ਵੀ ਸਿਰਫ ਤੇਰੇ ਕੋਲ ਹੀ ਹੈ, ਕੋਈ ਜੀਵ ਨਹੀਂ ਹੈ ਜਿਹੜਾ ਜਗਤ ਨੂੰ ਸੰਭਾਲ ਸਕਦਾ ਹੋਵੇ। ਇੱਕ ਆਪਾਂ ਬਚਨ ਹੋਰ ਪੜ੍ਹਦੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਬਰੈ ਤਿੱਤੈ ਲੇ ਹੋ ਉਬਾਰ। ਉਹਦੇ ਅੱਗੇ ਪੁਕਾਰ ਹੈ ਵੀ ਤੂੰ ਰੱਖ ਲਾ ਮਾਲਕਾ, ਜਿਹੜਾ ਜਗਤ ਜਲ ਰਿਹਾ ਹੈ, ਜਿਹੜਾ ਜਗਤ ਸੜ ਰਿਹਾ ਹੈ, ਜਿਹੜਾ ਜਗਤ ਤੜਫ ਰਿਹਾ ਹੈ, ਜਿਹੜਾ ਜਗਤ ਮਰ ਰਿਹਾ ਹੈ, ਇਸ ਮਰਦੇ ਹੋਏ, ਇਸ ਤੜਫਦੇ ਹੋਏ ਜਗਤ ਨੂੰ ਰੱਖ ਲੈ। ਜਿਹੜਾ ਇੱਥੇ ਗੁਰੂ ਅਰਜਨ ਸਾਹਿਬ ਨੇ ਬਚਨ ਵਰਤਿਆ ਰੱਖ, ਉਹ ਵੀ ਪੁਕਾਰ ਕਰਦੇ ਆ, ਮਾਲਕਾ ਰੱਖ, ਰੱਖ ਜਗਤ ਸਗਲ ਦੇ ਹੱਥਾ, ਆਪਣਾ ਹੱਥ ਬਖਸ਼, ਆਪਣੀ ਮਿਹਰ ਕਰ, ਆਪਣੀ ਕਿਰਪਾ ਕਰ, ਆਪਣੀ ਕਿਰਪਾ ਕਰਕੇ ਅਤੇ ਇਸ ਸਾਰੇ ਜਗਤ ਦੀ ਸੰਭਾਲ ਕਰ, ਕਿਉਂਕਿ ਸਮਰੱਥ ਤੂੰ ਹੈ। ਉਹਦੇ ਤੋਂ ਬਿਨਾਂ ਤਾਂ ਸਮਰੱਥ ਕੋਈ ਵੀ ਨਹੀਂ ਹੈ। ਹੁਣ ਜੇ ਆਪਾਂ ਇੱਕ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਜਗਤ ਨੂੰ ਰੱਖਣਾ ਤਾਂ ਦੂਰ ਦੀ ਗੱਲ ਹੈ ਜੀ, ਮਨੁੱਖ ਆਪਣਾ ਆਪਾਂ ਨਹੀਂ ਰੱਖ ਸਕਦਾ। ਮਨੁੱਖ ਮੁਸ਼ਕਲ ਵਿੱਚ ਹੋਵੇ ਉਹ ਪੁਕਾਰ ਕਿਹਦੇ ਅੱਗੇ ਕਰਦਾ, ਕਰਤੇ ਅੱਗੇ, ਅਕਾਲ ਅੱਗੇ। ਜੇ ਉਹ ਇੱਕ ਮਨੁੱਖ ਆਪਣੇ ਆਪ ਨੂੰ ਨਹੀਂ ਰੱਖ ਸਕਦਾ, ਆਪਣੇ ਆਪ ਨੂੰ ਨਹੀਂ ਬਚਾ ਸਕਦਾ, ਫਿਰ ਸਾਰੇ ਜਗਤ ਨੂੰ ਕਿਵੇਂ ਰੱਖ ਲਏਗਾ, ਫਿਰ ਰੱਖੇਗਾ ਕੌਣ? ਰੱਖੇਗਾ ਉਹ ਜਿਹੜਾ ਸਾਰੇ ਜਗਤ ਨੂੰ ਬਣਾਉਣਾ ਜਾਣਦਾ ਹੈ, ਔਰ ਜਿਹੜਾ ਬਣਾਉਂਦਾ ਹੈ। ਰੱਖੇਗਾ ਉਹ ਜਿਹੜਾ ਬਣਾਏ ਹੋਏ ਜਗਤ ਦੀ ਸੰਭਾਲ ਕਰਦਾ। ਰੱਖੇਗਾ ਉਹ ਜਿਹੜਾ ਸਮਰੱਥ ਹੈ, ਜਿਹਦੇ ਕੋਲ ਇੰਨੀ ਤਾਕਤ ਹੈ ਵੀ ਉਹ ਜਦ ਚਾਹੇ ਉਦੋਂ ਪਰਲੋ ਲਿਆ ਸਕਦਾ। ਜੇ ਉਹ ਪਰਲੋ ਲਿਆ ਸਕਦਾ ਤਾਂ ਪਰਲੋ ਦੇ ਵਿੱਚ ਉਹ ਰੱਖ ਵੀ ਸਕਦਾ। ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਜੀ ਕਾ ਪੜ੍ਹਦੇ ਹਾਂ ਨਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੌ ਮਾਰ ਨਾ ਸਕੈ ਕੋਏ। ਹੁਣ ਉਹ ਡਾਢਾ ਸਾਹਿਬ ਹੋਵੇ, ਸਮਰੱਥ ਹੈ, ਉਹ ਚਾਹੇ ਇੱਕ ਪਾਸੇ ਪਰਲੋ ਆਈ ਹੋਵੇ ਅਤੇ ਇੱਕ ਪਾਸੇ ਜੀਵਾਂ ਦੀ ਉਹ ਸੰਭਾਲ ਵੀ ਕਰੀ ਜਾਂਦਾ।
ਹੁਣ ਤੁਸੀਂ

ਦੇਖੋ ਸਮਾਜ ਅੰਦਰ ਜਿਉਂਦਿਆਂ ਜਿਵੇਂ ਜੀਵ ਜਗਤ ਦੇ ਵਿੱਚ ਵਿਚਰਦਾ, ਇੱਕ ਪਾਸੇ ਪਰਲੋ ਆਈ ਹੋਵੇ, ਉਸੇ ਪਰਲੋ ਦੇ ਵਿੱਚ ਉਹ ਕਈ ਜੀਵਾਂ ਨੂੰ ਰੱਖ ਵੀ ਰਿਹਾ। ਜਿੱਥੇ ਮਨੁੱਖ ਆਪਣੇ ਬਚਾਅ ਵਾਸਤੇ, ਮਨੁੱਖ ਆਪਣੀ ਸੰਭਾਲ ਵਾਸਤੇ ਉਸ ਅਕਾਲ ਦੇ ਅੱਗੇ, ਉਸ ਪੁਰਖ ਦੇ ਅੱਗੇ ਅਰਜ਼ੋਈਆਂ ਕਰਦੇ ਨੇ, ਬੇਨਤੀਆਂ ਕਰਦੇ ਨੇ ਵੀ ਮਾਲਕਾ ਸਾਡੀ ਰਾਖੀ ਕਰ, ਸਾਨੂੰ ਰੱਖ। ਉੱਥੇ ਕਈ ਜੀਵ ਐਸੇ ਨੇ ਜਿਨ੍ਹਾਂ ਦੀ ਉਹ ਸੰਭਾਲ ਕਰਦਾ ਹੋਇਆ ਉਹਨਾਂ ਡੁੱਬਦਿਆਂ ਨੂੰ ਵੀ ਰੱਖੀ ਜਾਂਦਾ, ਉਹਨਾਂ ਸੜਦਿਆਂ ਨੂੰ ਵੀ ਰੱਖੀ ਜਾਂਦਾ। ਜਿਵੇਂ ਇੱਕ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਹੈ, ਮਾਲਕ ਨੇ ਨਾ ਉੱਥੇ ਇੱਕ ਬਹੁਤ ਸੋਹਣਾ ਦ੍ਰਿਸ਼ਟਾਂਤ ਦਿੱਤਾ। ਗੁਰੂ ਸਾਹਿਬ ਕਹਿੰਦੇ ਇੱਕ ਜੰਗਲ ਹੈ, ਜੰਗਲ ਦੇ ਵਿੱਚ ਅੱਗ ਲੱਗ ਗਈ, ਜੰਗਲ ਦੇ ਵਿੱਚ ਅੱਗ ਲੱਗ ਗਈ। ਹੁਣ ਬਨ ਅਗਨ ਜਿਹੜੀ ਹੈ ਨਾ ਉਹ ਬਹੁਤ ਭਿਆਨਕ ਮੰਨੀ ਜਾਂਦੀ ਹੈ, ਜੰਗਲ ਨੂੰ ਲੱਗੀ ਅੱਗ ਬਹੁਤ ਭਿਆਨਕ ਮੰਨੀ ਜਾਂਦੀ ਹੈ, ਅਤੇ ਇੰਨੀ ਕੁ ਭਿਆਨਕ ਮੰਨੀ ਜਾਂਦੀ ਹੈ ਵੀ ਜੰਗਲ ਨੂੰ ਲੱਗੀ ਹੋਈ ਅੱਗ ਕੋਈ ਵੀ ਸੰਸਾਰਕ ਤਾਕਤ ਨਹੀਂ ਬੁਝਾ ਸਕਦੀ, ਜਿੰਨਾ ਮਰਜ਼ੀ ਯਤਨ ਕਰ ਲਓ। ਜੇ ਆਪਾਂ ਕਹੀਏ ਵੀ ਮਨੁੱਖ ਇਕੱਠੇ ਹੋ ਕੇ ਆਖਣਗੇ ਵੀ ਅਸੀਂ ਪਾਣੀ ਪਾ ਪਾ ਕੇ ਅੱਗ ਬੁਝਾ ਦੇਣੀ, ਨਹੀਂ, ਜੰਗਲ ਨੂੰ ਲੱਗੀ ਅੱਗ ਮਨੁੱਖ ਨਹੀਂ ਬੁਝਾ ਸਕਦਾ। ਜੰਗਲ ਨੂੰ ਲੱਗੀ ਅੱਗ ਉਦੋਂ ਬੁੱਝਦੀ ਹੈ ਜਦੋਂ ਕਰਤਾ ਆਪ ਬੁਝਾਵੇ, ਜਦੋਂ ਉਹ ਆਪ ਬੁਝਾਵੇ, ਕਿਉਂਕਿ ਜੰਗਲ ਚਾਰੇ ਪਾਸੇ ਰੁੱਖ ਹੀ ਰੁੱਖ, ਦਰਖਤ ਹੀ ਦਰਖਤ, ਜੀਵ ਹੀ ਜੀਵ ਨੇ, ਸੁੱਕੇ ਰੁੱਖ ਵੀ ਖੜੋਤੇ ਨੇ, ਹਰੇ ਵੀ ਖੜੋਤੇ ਨੇ, ਸੁੱਕਾ ਘਾਹ ਵੀ ਉੱਥੇ ਮੌਜੂਦ ਹੈ ਅਤੇ ਹਰਿਆ ਘਾਹ ਵੀ ਮੌਜੂਦ ਹੈ। ਜਦੋਂ ਭਿਆਨਕ ਅੱਗ ਲੱਗੀ ਹੋਵੇ ਫਿਰ ਹਰੇ ਘਾਹ ਨੂੰ ਵੀ ਉਹ ਨਾਲੇ ਸੁਕਾਈ ਜਾਂਦਾ ਅਤੇ ਨਾਲੇ ਸਾੜੀ ਜਾਂਦੀ ਹੈ। ਭਿਆਨਕ ਅੱਗ ਜਦੋਂ ਵਿਨਾਸ਼ ਕਰਨ 'ਤੇ ਆਵੇ ਫਿਰ ਉਹ ਜੰਗਲ ਵਿਚਲੇ ਜੀਵਾਂ ਨੂੰ ਨਹੀਂ ਵੇਖਦੀ ਵੀ ਕਿਹੜਾ ਜੀਵ ਵੱਡਾ ਅਤੇ ਕਿਹੜਾ ਛੋਟਾ। ਜਿਹੜਾ ਵੀ ਉਸ ਅੱਗ ਦੀ ਲਪੇਟ ਵਿੱਚ ਆਉਂਦਾ ਉਸੇ ਨੂੰ ਉਹ ਸਾੜਦੀ ਜਾਂਦੀ ਹੈ, ਉਸੇ ਨੂੰ ਉਹ ਮੌਤ ਦੇ ਦਿੰਦੀ ਹੈ। ਜੰਗਲ ਦੀ ਅੱਗ ਹੈ, ਬਨ ਅਗਨ ਜਿਹਨੂੰ ਕਿਹਾ ਜਾਂਦਾ। ਹੁਣ ਇਸ ਬਨ ਅਗਨ ਨੂੰ ਨਾ ਜੇ ਉਹ ਕਰਤਾ ਚਾਹਵੇ ਫਿਰ ਵਰਖਾ ਹੁੰਦੀ ਹੈ, ਮੀਂਹ ਪੈਂਦਾ, ਔਰ ਬਾਰਿਸ਼ ਇੰਨੀ ਕੁ ਤੇਜ਼ ਹੁੰਦੀ ਹੈ, ਮੀਂਹ ਇੰਨਾ ਕੁ ਤੇਜ਼ ਹੁੰਦਾ ਵੀ ਫਿਰ ਬਲਦੀ ਹੋਈ ਅੱਗ, ਲੱਗੀ ਹੋਈ ਅੱਗ ਜੰਗਲ ਦੀ ਫਿਰ ਬੁੱਝਦੀ ਹੈ। ਜੇ ਉਹ ਨਾ ਬੁਝਾਵੇ ਫਿਰ ਉਹਨਾਂ ਚਿਰ ਨਹੀਂ ਅੱਗ ਬੁੱਝਦੀ ਜੀ ਜਿੰਨਾ ਚਿਰ ਉਹ ਜੰਗਲ ਨੂੰ ਸਾੜ ਨਹੀਂ ਦਿੰਦੀ। ਉਹ ਕਰਤੇ ਦੀ ਖੇਡ ਹੈ, ਉਹਦੀ ਰਚਨਾ ਹੈ। ਗੁਰੂ ਸਾਹਿਬ ਨੇ ਜਿਹੜਾ ਬਚਨ ਕੀਤਾ ਉਹਦੇ ਵਿੱਚ ਮਾਲਕ ਕਹਿੰਦੇ ਜੰਗਲ ਨੂੰ ਲੱਗੀ ਅੱਗ, ਜਿਸ ਲੱਗੀ ਅੱਗ ਨੇ ਕੋਈ ਛੋਟਾ ਬੂਟਾ ਨਹੀਂ ਵੇਖਿਆ, ਕੋਈ ਵੱਡਾ ਦਰਖਤ ਨਹੀਂ ਵੇਖਿਆ, ਜਿਸ ਲੱਗੀ ਹੋਈ ਅੱਗ ਨੇ ਨਾ ਕੋਈ ਛੋਟਾ ਜੀਵ ਵੇਖਿਆ ਨਾ ਵੱਡਾ ਜੀਵ ਵੇਖਿਆ, ਉਸ ਅੱਗ ਦੀ ਚਪੇਟ ਵਿੱਚ ਜਿਹੜਾ ਵੀ ਜੀਵ ਆਇਆ ਉਹਨੇ ਸਾੜ ਦਿੱਤਾ, ਜਿਹੜਾ ਵੀ ਘਾਹ ਦਾ ਤਿਣਕਾ ਆਇਆ ਉਹਨੇ ਸਾੜ ਦਿੱਤਾ, ਜਿਹੜਾ ਪੌਦਾ ਆਇਆ ਉਹਨੇ ਸਾੜ ਦਿੱਤਾ, ਜਿਹੜਾ ਰੁੱਖ ਆਇਆ ਉਹਨੇ ਸਾੜ ਦਿੱਤਾ। ਉਹਨੇ ਇਹ ਨਹੀਂ ਵੇਖਿਆ ਕੋਈ ਫਲਦਾਰ ਬੂਟਾ ਕੋਈ ਬੇਫਲਾ ਹੈ, ਜਿਹੜਾ ਵੀ ਉਹਦੇ ਲਪੇਟ ਵਿੱਚ ਆਇਆ ਉਹਨੇ ਸਾੜਤਾ। ਪਰ ਕਹਿੰਦੇ ਇੱਕ ਕਲਾ ਵੇਖਣ ਨੂੰ ਉੱਥੇ ਮਿਲੀ, ਇੱਕ ਤਾਕਤ ਉੱਥੇ ਵੇਖਣ ਨੂੰ ਮਿਲੀ ਕਿ ਉਸ ਲੱਗੀ ਹੋਈ ਅੱਗ ਦੇ ਵਿੱਚ ਕੋਈ ਟਾਵਾਂ ਟਾਵਾਂ ਹਰਿਆ ਬੂਟਾ ਵੀ ਬਾਕੀ ਰਹਿ ਗਿਆ, ਔਰ ਉਹ ਜਿਹੜਾ ਟਾਵਾਂ ਟਾਵਾਂ ਹਰਿਆ ਬੂਟਾ ਬਾਕੀ ਰਿਹਾ ਉਹਨੂੰ ਰੱਖਿਆ ਵੀ ਉਸ ਕਰਤੇ ਉਸ ਪਰਮੇਸ਼ਰ ਨੇ ਹੈ। ਕੋਈ ਹਰਿਆ ਬੂਟ ਰਹੇ ਉਹ ਰੀ ਦੇ ਰੂਪ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਨਾ ਵੀ ਕੋਈ ਹਰਿਆ ਬੂਟਾ ਹੀ ਹੈ ਜਿਹੜਾ ਉੱਥੇ ਬਚ ਗਿਆ, ਨਹੀਂ ਤੇ ਉਸ ਲੱਗੀ ਹੋਈ ਅੱਗ ਨੇ ਸਭ ਕੁਝ ਸਾੜ ਕੇ ਸਵਾਹ ਕਰਤਾ। ਚੇਤਾ ਰੱਖੋ, ਲੱਗੀ ਅੱਗ ਵਿੱਚ ਜਿੱਥੇ ਸਭ ਕੁਝ ਸੜ ਰਿਹਾ, ਜੇ ਉੱਥੇ ਕੋਈ ਬਚ ਰਿਹਾ ਹੈ ਹਰਿਆ ਬੂਟਾ, ਕੋਈ ਘਾਹ ਦਾ ਤਿਣਕਾ ਬਚ ਰਿਹਾ, ਤੇ ਚੇਤਾ ਰੱਖੋ ਉੱਥੇ ਬਚਾਉਣ ਵਾਲਾ ਫਿਰ ਬਲਵਾਨ ਹੈ। ਜਿਵੇਂ ਸਿਆਣੇ ਇੱਕ ਅਖਾਣ ਵਰਤਦੇ, ਮਰਨ ਵਾਲੇ ਨਾਲੋਂ ਰੱਖਣ ਵਾਲਾ ਤਗੜਾ ਹੁੰਦਾ, ਹਮੇਸ਼ਾ ਬਲਵਾਨ ਹੁੰਦਾ, ਉਹ ਸਮਰੱਥ ਹੈ ਜੀ। ਉਹ ਜਿਵੇਂ ਚਾਹੇ ਜੀਵਾਂ ਨੂੰ ਰੱਖਦਾ, ਜਿਵੇਂ ਚਾਹੇ ਜੀਵਾਂ ਦੀ ਸੰਭਾਲ ਕਰਦਾ, ਉਸ ਅਕਾਲ ਤੋਂ ਉਸ ਕਰਤੇ ਤੋਂ ਬਾਹਰ ਕੁਝ ਨਹੀਂ ਹੈ, ਸਭ ਕੁਝ ਉਹਦੇ ਹੱਥ ਵੱਸ ਹੈ, ਉਹਦੇ ਤੋਂ ਬਾਹਰ ਕੁਝ ਨਹੀਂ। ਉਹ ਜਿਵੇਂ ਚਾਹੇ ਉਵੇਂ ਜੀਵਾਂ ਦੀ ਸੰਭਾਲ ਕਰਦਾ, ਜਿਵੇਂ ਚਾਹੇ ਉਵੇਂ ਜੀਵਾਂ ਨੂੰ ਰੱਖਦਾ ਹੈ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਤਾਂ ਆਖਿਆ, ਮਾਲਕ ਜੀ ਤੁਸੀਂ ਕਰਨ ਕਾਰਨ ਦੇ ਸਮਰੱਥ ਹੋ, ਸਾਰਾ ਕੁਝ ਤੁਹਾਡੇ ਹੱਥ ਵੱਸ ਹੈ, ਤੁਹਾਡੇ ਤੋਂ ਬਾਹਰ ਕੁਝ ਨਹੀਂ ਹੈ। ਫਿਰ ਮਾਲਕ ਜੀ ਜਿੱਥੇ ਜਗਤ ਸੜ ਰਿਹਾ ਹੈ ਉੱਥੇ ਤੁਸੀਂ ਜਗਤ ਦੀ ਸੰਭਾਲ ਵੀ ਕਰਦੇ ਹੋ, ਕਿਰਪਾ ਕਰੋ
ਤੜਫਦੇ ਹੋਏ ਜੀਵਾਂ ਦੀ ਜਗਤ ਦੀ ਸੰਭਾਲ ਕਰੋ, ਇਸ ਜਗਤ ਦੀ ਰਾਖੀ ਕਰੋ, ਇਹਨੂੰ ਆਪ ਤੁਸੀਂ ਸੰਭਾਲੋ। ਰੱਖ ਜਗਤ ਸਗਲ ਦੇ ਹੱਥਾਂ ਰਾਮ, ਮਾਲਕਾ ਆਪਣਾ ਬਖਸ਼ਿਸ਼ ਦਾ ਮਿਹਰ ਦਾ ਹੱਥ ਇਸ ਜਗਤ ਉੱਤੇ ਰੱਖੋ ਅਤੇ ਇਸ ਸੜਦੇ ਹੋਏ ਜਗਤ ਦੀ ਸੰਭਾਲ ਹੁਣ ਤੁਸੀਂ ਆਪ ਕਰੋ। ਆਪ ਸੰਭਾਲੋਂਗੇ ਇਹ ਜਗਤ ਨੇ ਰਹਿਣਾ, ਜੇ ਮਾਲਕਾ ਤੂੰ ਨਾ ਸੰਭਾਲਿਆ, ਤੂੰ ਪਰਲਾ ਲੈਣ 'ਤੇ ਪਰਲੇ ਲੈਣ 'ਤੇ ਆਇਆ, ਜੇ ਪ੍ਰਲੈ ਤੂੰ ਲੈ ਆਵੇਂ ਤਾਂ ਚੇਤਾ ਰੱਖੀਏ ਉਹ ਅਕਾਲ ਪੁਰਖ ਦੀ ਲਿਆਂਦੀ ਹੋਈ ਪ੍ਰਲਾ ਫਿਰ ਸਭ ਕੁਝ ਵਿਨਾਸ਼ ਕਰੇਗੀ, ਫਿਰ ਕੁਝ ਵੀ ਬਚੇਗਾ ਨਹੀਂ। ਜਿੱਥੇ ਉਹ ਘੜਦਾ ਹੈ ਉੱਥੇ ਵਿਨਾਸ਼ ਉਹ ਕਰਦਾ, ਜੇ ਉਹ ਨਾਸ਼ ਕਰਨ 'ਤੇ ਆਵੇ ਫਿਰ ਉਹਨੇ ਜੀਵ ਕੋਈ ਨਹੀਂ ਬਖਸ਼ਣਾ, ਉਹਨੇ ਸਾਰੀ ਧਰਤੀ ਜਿਹੜੀ ਇਸ ਧਰਤੀ ਉੱਤੇ ਪ੍ਰਲੈ ਲੈ ਆਉਣੀ ਹੈ। ਜੇ ਉਹ ਰੱਖੇ ਤਾਂ ਫਿਰ ਇਸ ਜਗਤ ਨੂੰ ਇਸ ਸੰਸਾਰ ਨੂੰ ਕੋਈ ਖਤਮ ਨਹੀਂ ਜੇ ਕਰ ਸਕਦਾ, ਭਾਵੇਂ ਕੋਈ ਲੱਖਾਂ ਯਤਨ ਕਰ ਲਏ ਅਸੀਂ ਬਣਾਇਆ ਸੰਸਾਰ ਮੁਕਾ ਦਾਂਗੇ, ਸੰਸਾਰ ਓਨਾ ਚਿਰ ਨਹੀਂ ਜੇ ਮੁੱਕਦਾ ਜਿੰਨਾ ਚਿਰ ਅਕਾਲ ਪੁਰਖ ਨਾ ਚਾਹੇ। ਉਹ ਚਾਹੇ ਬਚਣਾ ਕਿਸੇ ਨਹੀਂ, ਉਹ ਚਾਹੇ ਤਾਂ ਮਰਨਾ ਕਿਸੇ ਨਹੀਂ, ਉਹ ਚਾਹੇ ਤਾਂ ਜਗਤ ਵਿੱਚ ਰਹਿ ਕੋਈ ਨਹੀਂ ਸਕਦਾ, ਉਹ ਚਾਹੇ ਤਾਂ ਜਗਤ ਵਿੱਚੋਂ ਜਾ ਕੋਈ ਨਹੀਂ ਸਕਦਾ, ਉਹ ਚਾਹੇ ਤਾਂ ਜਗਤ ਦੇ ਉੱਤੋਂ ਇੱਕ ਤਿਣਕਾ ਵੀ ਨਹੀਂ ਜੇ ਵਿਨਾਸ਼ ਹੋ ਸਕਦਾ, ਜੇ ਉਹ ਚਾਹੇ ਤਾਂ ਫਿਰ ਵੱਡੇ ਤੋਂ ਵੱਡਾ ਰੁੱਖ ਵੀ ਜਗਤ ਉੱਤੇ ਨਹੀਂ ਬਚ ਸਕਦਾ। ਉਹਦੇ ਕੋਲ ਸਮਰੱਥਾ ਹੈ, ਉਹ ਹਰ ਇੱਕ ਜੀਵ ਨੂੰ ਰੱਖਦਾ ਸੰਭਾਲਦਾ। ਸਤਿਗੁਰੂ ਕਹਿੰਦੇ ਕਰਨ ਕਾਰਨ ਪ੍ਰਭ, ਹੇ ਅਕਾਲ ਪੁਰਖ ਪਰਮੇਸ਼ਰ ਜੀ, ਤੁਸੀਂ ਕਰਨ ਅਤੇ ਕਾਰਨ ਦੇ ਸਮਰੱਥ ਹੋ, ਤੁਹਾਡੇ ਕੋਲ ਤਾਕਤ, ਤੁਹਾਡੇ ਕੋਲ ਕਲਾ, ਤੁਹਾਡੇ ਕੋਲ ਸਮਰੱਥਾ ਹੈ, ਅਤੇ ਇਸ ਲਈ ਆਪ ਜੀ ਕਿਰਪਾ ਕਰੋ, ਰਹਿਮਤ ਕਰਕੇ ਇਸ ਸਾਰੇ ਜਗਤ ਨੂੰ ਆਪਣਾ ਬਖਸ਼ਿਸ਼ ਦਾ ਹੱਥ ਦੇ ਕੇ ਰੱਖ।

ਫਿਰ ਅਗਲੀਆਂ ਪੰਕਤੀਆਂ 'ਚ ਮਾਲਕ ਜੀ ਬਚਨ ਕਰਦੇ, ਸਮਰੱਥ ਸ਼ਰਣਾ ਯੋਗ ਸੁਆਮੀ। ਮਾਲਕਾ ਤੂੰ ਸਮਰੱਥ ਹੈ ਔਰ ਸ਼ਰਨ ਦੇਣ ਵਾਲਾ ਹੈ, ਸਾਰੇ ਜੀਵਾਂ ਨੂੰ ਸ਼ਰਨ ਦੇਣ ਵਾਲਾ ਹੈ, ਆਪ ਤੋਂ ਬਖਸ਼ਿਸ਼ ਕਰਦਾ ਨਾ ਸਾਰੇ ਜੀਵਾਂ ਉੱਤੇ। ਸਮਰੱਥ ਸ਼ਰਣਾ ਯੋਗ ਸੁਆਮੀ, ਨਾ ਸ਼ਰਨ ਯੋਗ ਹੈ, ਤੂੰ ਆਪ ਕਿਰਪਾ ਕਰਦਾ ਹੈ। ਕਿਰਪਾ ਨਿਧ, ਕਿਰਪਾ ਦਾ ਖਜ਼ਾਨਾ ਹੈ। ਸੁੱਖ ਦਾਤਾ, ਸੁੱਖਾਂ ਦਾ ਦਾਤਾ ਹੈ। ਹੁਣ ਖਿਆਲ ਕਰੋ, ਸ਼ਰਨ ਦੇਣ ਵਾਲਾ ਉਹ ਹੈ, ਮਾਲਕ ਉਹ ਹੈ। ਜਿਹੜਾ ਸ਼ਰਨ ਦੇਵੇ ਮਾਲਕ ਉਹ ਹੀ ਹੈ ਨਾ ਜੀ। ਸਾਰੇ ਜਗਤ ਨੂੰ ਸ਼ਰਨ ਉਹ ਦੇਣ ਵਾਲਾ ਹੈ, ਇਸ ਲਈ ਸਾਰੇ ਜਗਤ ਦਾ ਕੀ ਹੈ, ਮਾਲਕ। ਫਿਰ ਕਿਰਪਾ ਨਿਧ, ਨਿਧ ਮਤਲਬ ਖਜ਼ਾਨਾ, ਉਹ ਕਿਰਪਾ ਦਾ ਖਜ਼ਾਨਾ ਹੈ, ਉਹਦੀ ਕਿਰਪਾ ਵਿੱਚ ਕਦੇ ਕਮੀ ਨਹੀਂ ਹੈ, ਤੋਟ ਨਹੀਂ ਹੈ। ਸੁੱਖ ਦਾਤਾ, ਸੁੱਖ ਦੇ ਰਿਹਾ ਸਾਰੀ ਜੀਵਾਂ ਦੀ ਝੋਲੀ 'ਚੋਂ ਨਾ ਬਖਸ਼ਿਸ਼ ਪਾ ਰਿਹਾ। ਅਸੀਂ ਆਪਣੀ ਮਤ ਕਰਕੇ ਦੁਖੀ ਹਾਂ, ਅਸੀਂ ਆਪਣੀ ਸਿਆਣਪ ਕਰਕੇ ਦੁਖੀ ਹਾਂ, ਅਸੀਂ ਆਪਣੀਆਂ ਚਤੁਰਾਈਆਂ ਅਤੇ ਚਲਾਕੀਆਂ ਕਰਕੇ ਦੁਖੀ ਹਾਂ, ਕਰਤੇ ਕਰਕੇ ਨਹੀਂ। ਮਤਾਂ ਇਹ ਸੋਚੀਏ ਵੀ ਕਰਤੇ ਨੇ ਦੁੱਖ ਦਿੱਤਾ ਤਾਂ ਦੁਖੀ ਹੋ, ਅਸੀਂ ਆਪਣੀਆਂ ਚਲਾਕੀਆਂ ਕੀਤੀਆਂ ਨੇ ਤਾਂ ਦੁਖੀ ਹੋਏ ਹਾਂ। ਮਤਾਂ ਸੋਚੋ ਵੀ ਅਸੀਂ ਜੀ, ਜਿਵੇਂ ਆਪਾਂ ਬਚਨ ਗੁਰੂ ਸਾਹਿਬ ਦਾ ਪੜ੍ਹ ਲੈਂਦੇ ਹਾਂ, ਕਿਹੜਾ ਇਨਸਾਨ ਹੈ ਜਿਹੜਾ ਦੁੱਖ ਕਮਾਉਣ ਲਈ ਯਤਨ ਕਰਦਾ ਹੈ ਸੰਸਾਰ ਉੱਤੇ, ਕੋਈ ਹੋਵੇ। ਜਿਹੜਾ ਮਨੁੱਖ ਇਹ ਕਵੇ ਵੀ ਮੈਂ ਦੁੱਖ ਕਮਾਉਣ ਲਈ ਯਤਨ ਕਰਦਾ, ਵੀ ਮੈਂ ਦੁਖੀ ਹੋਵਾਂ, ਚਾਹੁੰਦਾ ਕੋਈ? ਹਰ ਇਨਸਾਨ ਦਾ ਯਤਨ ਕੀ ਹੈ, ਮੈਂ ਸੁਖੀ ਹੋਵਾਂ। ਜਿੰਨੀਆਂ ਵੀ ਸਹੂਲਤਾਂ ਨੇ ਇਨਸਾਨ ਕਾਹਦੇ ਲਈ ਵਰਤਦਾ? ਸੁੱਖ ਸਹੂਲਤਾਂ ਤਾਂ ਹੀ ਵਰਤਦਾ ਨਾ ਵੀ ਸੁੱਖ ਮਿਲੇ। ਆਪਾਂ ਸੰਸਾਰ 'ਤੇ ਆਮ ਸ਼ਬਦ ਵਰਤਦੇ ਹਾਂ ਵੀ ਇਹ ਸਹੂਲਤਾਂ ਸਾਰੀਆਂ ਸੁੱਖਾਂ ਵਾਸਤੇ ਨੇ, ਆਪਾਂ ਉਹਨੂੰ ਸੁੱਖ ਸਹੂਲਤਾਂ ਕਹਿ ਦਿੰਦੇ ਹਾਂ। ਕਦੇ ਕੋਈ ਐਸੀ ਸਹੂਲਤ ਵੇਖੀ ਆ ਜਿਹਨੂੰ ਨਾਂ ਦੇ ਕੇ ਬੰਦਾ ਕਵੇ ਇਹ ਦੁੱਖ ਸਹੂਲਤਾਂ ਨੇ, ਇਹ ਦੁੱਖਾਂ ਵਾਸਤੇ ਹੈ? ਨਹੀਂ, ਸਾਰੀਆਂ ਸੁੱਖ ਸਹੂਲਤਾਂ ਨੇ ਔਰ ਸੁੱਖਾਂ ਵਾਸਤੇ ਹੈ। ਸਤਿਗੁਰੂ ਕਹਿੰਦੇ ਜਿੰਨੇ ਵੀ ਯਤਨ ਨੇ ਮਨੁੱਖ ਦੇ, ਇਹ ਸਾਰੇ ਸੁੱਖਾਂ ਵਾਸਤੇ ਹੀ ਨੇ। ਦੁੱਖ ਵਾਸਤੇ ਨਾ ਕੋਈ ਅੱਜ ਤੱਕ ਯਤਨ ਕਰਦਾ ਅਤੇ ਨਾ ਕਿਸੇ ਨੇ ਕੀਤਾ। ਔਰ ਇਹ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਦੁੱਖਾਂ ਵਾਸਤੇ ਯਤਨ ਨਹੀਂ ਕਰੇਗਾ। ਹਰ ਇਨਸਾਨ ਸੁੱਖ ਲਈ ਯਤਨ ਕਰੇਗਾ ਔਰ ਕਰਦਾ ਵੀ ਹੈ। ਫਿਰ ਬਾਪੂ ਜੀ ਦੀ ਬਾਣੀ ਦਾ ਬਚਨ ਪੜ੍ਹੋ, ਮਾਲਕ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ। ਗੁਰੂ ਤੇਗ ਬਹਾਦਰ ਸਾਹਿਬ, ਯਤਨ ਬਹੁਤ ਸੁੱਖ ਕੇ ਕੀਏ, ਜਿੰਨੇ ਵੀ ਯਤਨ ਕੀਤੇ ਕਾਹਦੇ ਲਈ ਕੀਤੇ, ਸੁੱਖ ਕੇ। ਦੁੱਖ ਕੋ ਕੀਓ ਨਾ ਕੋਏ, ਦੁੱਖ ਵਾਸਤੇ ਕੋਈ ਯਤਨ ਨਹੀਂ ਕੀਤਾ। ਫਿਰ ਸੁਖੀ ਕਿੰਨੇ ਕਨੇ ਅਤੇ ਦੁਖੀ ਕਿੰਨੇ ਕਨੇ। ਹੁਣ ਸੱਚ ਤਾਂ ਇਹ ਹੀ ਹੈ ਨਾ, ਮਾਲਕ ਕਹਿੰਦੇ ਜਿੰਨੇ ਯਤਨ ਕੀਤੇ ਸੁੱਖ ਵਾਸਤੇ ਕੀਤੇ, ਦੁੱਖ ਵਾਸਤੇ ਕੋਈ ਨਹੀਂ ਕੀਤਾ। ਅਤੇ ਜਿਹਨੂੰ ਮਰਜ਼ੀ ਫਰੋਲ ਕੇ ਵੇਖ ਲਓ, ਕਹਿੰਦਾ ਮੈਂ ਦੁਖੀ ਬੜਾ। ਹੁਣ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕਹਿੰਦਾ ਮੈਂ ਦੁਖੀ ਬਹੁਤ ਹਾਂ। ਹੁਣ ਜਿਹੜਾ ਦੁਖੀ ਹੋਏ ਹਾਂ ਜਵਾਬ ਦੇ ਰਿਹਾ, ਉਹਨੂੰ ਪੁੱਛੋ ਵੀ ਯਤਨ ਕੀਤਾ ਸੀ ਦੁੱਖ ਵਾਸਤੇ, ਉਹ ਕਹਿੰਦਾ ਨਹੀਂ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਹੁਣ ਜਗਤ ਨੂੰ ਫਿਰ ਬਾਣੀ ਵੇਖੋ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਜੇ ਹਰ ਘਰ ਵਿੱਚ ਦੁੱਖ ਦੀ ਅੱਗ ਬਲ ਰਹੀ ਹੈ, ਹਰ ਘਰ ਨੂੰ ਪੁੱਛ ਕੇ ਵੇਖੋ ਵੀ
ਕਿਹੜਾ ਬੰਦਾ ਜਿਹੜਾ ਦੁੱਖ ਵਾਸਤੇ ਯਤਨ ਕਰ ਰਿਹਾ। ਸਾਰੇ ਟੱਬਰ ਨੇ ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਵੀ ਅਸੀਂ ਦੁਖੀ ਨਾ ਹੋਈਏ, ਫਿਰ ਦੁਖੀ ਦੇ ਦੁਖੀ ਬੈਠੇ ਹਨ। ਸਾਰਾ ਟੱਬਰ ਅੱਡੀ ਚੋਟੀ ਦਾ ਜ਼ੋਰ ਲਾਈ ਬੈਠਾ ਵੀ ਸਾਡੇ ਕੋਲ ਸੁੱਖ ਹੀ ਸੁੱਖ, ਪ੍ਰਸੰਨਤਾ ਹੀ ਪ੍ਰਸੰਨਤਾ ਹੋਵੇ, ਆਹ ਕਾਰਜ ਕਰਨਾ ਤਾਂ ਵੀ ਪ੍ਰਸੰਨਤਾ, ਆਹ ਕਾਰਜ ਇਸ ਲਈ ਕਰਨ ਲੱਗੇ ਹਾਂ ਅਸੀਂ ਪ੍ਰਸੰਨ ਹੋ ਜਾਈਏ, ਉਹ ਸਗੋਂ ਹੋਰ ਦੁੱਖ ਵਿੱਚ ਡਿੱਗ ਪੈਂਦਾ, ਹੋਰ ਤਕਲੀਫ ਵਿੱਚ ਡਿੱਗ ਪੈਂਦਾ। ਇਹਦਾ ਕਾਰਨ ਕੀ ਹੈ? ਮਨੁੱਖ ਦੀਆਂ ਆਪਣੀਆਂ ਸਿਆਣਪਾਂ ਅਤੇ ਮਨੁੱਖ ਦੀਆਂ ਆਪਣੀਆਂ ਚਤੁਰਾਈਆਂ, ਚਲਾਕੀਆਂ, ਜਿਨ੍ਹਾਂ ਕਰਕੇ ਇਨਸਾਨ ਸੁਖੀ ਘੱਟ ਅਤੇ ਦੁਖੀ ਵਧੀਕ ਹੁੰਦਾ। ਆਪਾਂ ਸੁੱਖ ਸਹੂਲਤਾਂ ਵਿੱਚ ਵਾਧਾ ਕੀਤਾ ਵੀ ਇਹਦੇ ਨਾਲ ਭਾਈ ਸੁੱਖ ਸਹੂਲਤਾਂ ਆਪਾਂ ਬਣਾ ਲੈਂਦੇ ਹਾਂ, ਇਹਦੇ ਨਾਲ ਸੁਖੀ ਬੜੇ ਹੋਵਾਂਗੇ। ਉਹ ਜਿੰਨੀਆਂ ਸੁੱਖ ਸਹੂਲਤਾਂ ਵੱਧ ਗਈਆਂ ਉਹਨਾਂ ਬੰਦਾ ਦੁਖੀ ਹੋਇਆ, ਸੁਖੀ ਥੋੜ੍ਹੀ ਹੋਇਆ। ਅੱਜ ਤੋਂ ਜ਼ਿਆਦਾ ਨਹੀਂ 30-35 ਸਾਲ ਪਿੱਛੇ ਚਲੇ ਜਾਓ, 30-35 ਸਾਲ ਜ਼ਿਆਦਾ ਨਹੀਂ ਮੈਂ ਕਹਿ ਰਿਹਾ, 30-35 ਸਾਲ ਪਹਿਲਾਂ ਅੱਜ ਵਰਗੀਆਂ ਸਹੂਲਤਾਂ ਨਹੀਂ ਸੀ। ਅਤੇ ਇਨਸਾਨਾਂ ਨੂੰ ਪੁੱਛ ਕੇ ਵੇਖ ਲਓ ਵੀ ਕਿੱਦਾਂ ਦਾ ਜੀਵਨ, ਬਹੁਤ ਵਧੀਆ ਸੀ ਜਿਹਨੂੰ ਮਰਜ਼ੀ। ਜਿਨ੍ਹਾਂ ਬਜ਼ੁਰਗਾਂ ਨੇ 30-35 ਸਾਲ ਪਹਿਲਾਂ ਦਾ ਜੀਵਨ ਵੇਖਿਆ, 40 ਸਾਲਾਂ ਦਾ ਪਹਿਲਾਂ ਜੀਵਨ ਵੇਖਿਆ, ਉਹਨਾਂ ਨੂੰ ਪੁੱਛ ਕੇ ਵੇਖੋ ਉਹ ਜੀਵਨ ਸੌਖਾ ਸੀ ਕਿ ਅੱਜ ਦਾ ਜੀਵਨ ਸੌਖਾ ਹੈ, ਉਹ ਜ਼ਿੰਦਗੀ ਚੰਗੀ ਸੀ ਕਿ ਅੱਜ ਦੀ ਜ਼ਿੰਦਗੀ ਚੰਗੀ ਹੈ। ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਬਜ਼ੁਰਗ ਬਿਨਾਂ ਕਿਸੇ ਵੀ ਸੰਸੇ ਤੋਂ, ਬੜੀ ਦ੍ਰਿੜਤਾ ਨਾਲ ਕਹਿਣਗੇ ਉਹ ਜੀਵਨ ਚੰਗਾ ਸੀ ਜੀ ਅੱਜ ਨਾਲੋਂ, ਉਹ ਦਿਨ ਚੰਗੇ ਸੀ ਅੱਜ ਨਾਲੋਂ, ਉਹ ਸਮਾਂ ਚੰਗਾ ਸੀ ਅੱਜ ਨਾਲੋਂ, ਉਹ ਇਨਸਾਨ ਚੰਗੇ ਸੀ ਅੱਜ ਦੇ ਇਨਸਾਨਾਂ ਨਾਲੋਂ। ਜਿਹਨੂੰ ਮਰਜ਼ੀ, ਜਿਹੜੇ ਬਜ਼ੁਰਗ ਨੇ 40 ਸਾਲ ਪਹਿਲਾਂ ਦਾ ਜੀਵਨ, 35 ਸਾਲ ਪਹਿਲਾਂ ਦੇ ਦਿਨ ਵੇਖੇ ਨਾ, ਉਹ ਜਾਣਦਾ ਔਰ ਉਹ ਕਹਿੰਦਾ ਅੱਜ ਵਰਗਾ ਮਨੁੱਖ ਨਹੀਂ ਸੀ ਉਦੋਂ, ਅੱਜ ਵਰਗੀਆਂ ਚਤੁਰਾਈਆਂ ਨਹੀਂ ਸੀ ਉਦੋਂ, ਅੱਜ ਵਰਗੀਆਂ ਚਲਾਕੀਆਂ ਨਹੀਂ ਸੀ ਉਦੋਂ। ਉਦੋਂ ਬੜੇ ਸਿੱਧੇ ਜਿਹੇ ਸੁਭਾਅ ਦੇ ਮਨੁੱਖ ਸਨ ਔਰ ਬੜੇ ਸਰਲ ਜਿਹੇ ਜੀਵਨ ਨੂੰ ਜਿਉਣ ਵਾਲੇ ਸਨ, ਨਾ ਕੋਈ ਇੱਦਾਂ ਦੀਆਂ ਸੁੱਖ ਸਹੂਲਤਾਂ। ਹੁਣ ਸੁੱਖ ਅਸੀਂ ਤਾਂ ਸੁੱਖ ਸਹੂਲਤਾਂ ਇਸ ਕਰਕੇ ਬਣਾਈਆਂ ਵੀ ਸੁਖੀ ਹੋਵਾਂਗੇ, ਬਣਾਈਆਂ ਤਾਂ ਇਸੇ ਕਰਕੇ ਸੀ ਨਾ ਵੀ ਅਸੀਂ ਸੁਖੀ ਹੋਵਾਂਗੇ, ਹੋਇਆ ਉਦੋਂ ਉਲਟ, ਉਹ ਇੱਕ ਸਮਾਂ ਸੀ ਨਾ ਜੀ ਜਦੋਂ ਮੰਜਾ ਚੁੱਕ ਲੈਣਾ, ਚੁੱਕ ਕੇ ਅਤੇ ਰੁੱਖ ਦੇ ਥੱਲੇ ਲੈ ਜਾਣਾ, ਧੁੱਪ ਚੜ੍ਹਨੀ ਦੁਪਹਿਰ ਵੇਲੇ ਮੰਜਾ ਚੁੱਕਣਾ, ਮੰਜਾ ਚੁੱਕ ਕੇ ਅਤੇ ਰੁੱਖ ਦੀ ਛਾਵੇਂ ਲੈ ਜਾਣਾ, ਉੱਥੇ ਬਹਿ ਜਾਣਾ, ਚਾਰ ਜੀਆਂ ਨੇ ਇਕੱਠੇ ਹੋ ਕੇ ਬਹਿ ਜਾਣਾ। ਉਦੋਂ ਸੋਚਦੇ ਸੀ ਵੀ ਕਦੇ ਵੇਲਾ ਆਏਗਾ ਜਿੱਦਣ ਹਵਾ ਜਿਹੜੀ ਹੈ ਉਹ ਸਾਨੂੰ ਰੁੱਖਾਂ ਥੱਲੋਂ ਨਹੀਂ, ਪੱਖਿਆਂ ਦੀ ਜਾਂ ਉਦੋਂ ਅਗਾਂਹ ਦੀ ਹੈ ਨਾ, ਅੱਜ ਜਿੱਦਾਂ ਦਾ ਸਮਾਂ ਅੱਜ ਚੱਲ ਰਿਹਾ ਇੱਦਾਂ ਦਾ, ਅਸੀਂ ਸੋਚਿਆ ਵੀ ਨਹੀਂ ਸੀ ਵੀ ਇੱਦਾਂ ਦਾ ਸਮਾਂ ਵੀ ਆਏਗਾ ਵੀ ਹਰ ਘਰ ਦੇ ਵਿੱਚ ਏਸੀ ਹੋਣਗੇ, ਇੱਕ ਨਹੀਂ ਦੋ ਦੋ ਚਾਰ ਚਾਰ ਹੋਣਗੇ, ਕਿੰਨੇ ਸੋਚਿਆ ਸੀ। ਬਸ ਮੰਜਾ ਚੁੱਕਣਾ, ਚੁੱਕ ਕੇ ਰੁੱਖ ਥੱਲੇ ਤੁਰ ਪੈਣਾ, ਉੱਥੇ ਬਹਿ ਜਾਣਾ ਸੁੱਖ। ਅੱਜ ਏਸੀ ਵਿੱਚ ਬੈਠਾ ਇਨਸਾਨ ਕਹਿੰਦਾ ਰੁੱਖ ਥੱਲੇ ਬੈਠਾ ਚੰਗਾ ਸਾਂ, ਦਰਖਤ ਥੱਲੇ ਬੈਠਾ ਚੰਗਾ ਸਾਂ, ਉਹ ਮੰਜਾ ਚੁੱਕਿਆ ਮੇਰੇ ਲਈ ਚੰਗਾ ਸੀ। ਕਿਉਂ? ਅੱਜ ਦੇ ਜਿੰਨੇ ਵੀ ਹੈ ਨਾ ਦੁੱਖ ਰੋਗ ਜੋ ਵੀ ਸਹੇੜ ਰਿਹਾ, ਸੁੱਖ ਸਹੂਲਤਾਂ ਵਧੀਆਂ ਜ਼ਰੂਰ ਨੇ, ਉਹਦੇ ਨਾਲ ਦੁੱਖ ਰੋਗ ਸਹੇੜੇ ਨੇ, ਘਟੇ ਨਹੀਂ, ਦੁੱਖ ਰੋਗ ਸਹੇੜੇ ਨੇ। ਡਾਕਟਰ ਖੁਦ ਆਪਣੀ ਜ਼ੁਬਾਨੋਂ ਇਹ ਗੱਲ ਕਹਿੰਦੇ ਨੇ ਵੀ ਤੁਹਾਡੀ ਬਾਡੀ ਨੂੰ ਜਿਹੜੀ ਨੈਚੁਰਲੀ ਕੁਦਰਤੀ ਹਵਾ ਜਿਹੜੀ ਹੈ ਉਹ ਜ਼ਰੂਰੀ ਹੈ, ਲਾਜ਼ਮੀ ਹੈ, ਅਵੋਇਡ ਕਰੋ, ਘੱਟ ਕਰੋ, ਜਿੰਨਾ ਹੋ ਸਕਦਾ ਬਣਾਉਟੀ ਹਵਾ ਘੱਟ ਲਵੋ ਅਤੇ ਕੁਦਰਤੀ ਹਵਾ ਜਿਹੜੀ ਉਹਨੂੰ ਵਧੀਕ ਲਵੋ, ਤਾਂ ਜੋ ਸਰੀਰ ਦੇ ਰੋਗ ਜਿਹੜੇ ਉਹ ਦੁੱਖ ਜਿਹੜੇ ਉਹ ਕੱਟੇ ਜਾਣ ਅਤੇ ਸਰੀਰ ਤੰਦਰੁਸਤ ਹੋਵੇ। ਸਮੇਂ ਸਮਰੱਥੋ ਹੈ। ਬਾਪੂ ਜੀ ਦਾ ਜਿਹੜਾ ਬਚਨ ਆਪਾਂ ਵਿਚਾਰ ਰਹੇ ਸਾਂ, ਮਾਲਕ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਭਾਈ ਸੰਸਾਰ ਉੱਤੇ ਸਮਾਜ ਉੱਤੇ ਹੁੰਦਾ ਉਹ ਹੀ ਹੈ ਜੋ ਮਾਲਕ ਨੂੰ ਚੰਗਾ ਲੱਗਦਾ, ਉਹਦੀ ਮੌਜ ਤੋਂ ਬਿਨਾਂ ਨਹੀਂ, ਉਹਦੀ ਮਰਜ਼ੀ ਤੋਂ ਬਿਨਾਂ ਨਹੀਂ। ਇਸ ਲਈ
ਸਤਿਗੁਰੂ ਗੁਰੂ ਅਰਜਨ ਸਾਹਿਬ ਅੱਜ ਦੇ ਬਚਨਾਂ 'ਚ ਕਹਿ ਰਹੇ, ਸਮਰੱਥ ਸ਼ਰਨਾ ਯੋਗ ਸਵਾਮੀ ਕਿਰਪਾ ਨਿੱਧ ਸੁਖ ਦਾਤਾ। ਮਾਲਕਾ ਤੂੰ ਕਿਰਪਾ ਦਾ ਖਜ਼ਾਨਾ ਅਤੇ ਸੁੱਖਾਂ ਦਾ ਦਾਤਾ ਹੈ, ਸਾਰੇ ਜੀਵਾਂ ਦੀ ਝੋਲੀ ਵਿੱਚ ਸੁੱਖ ਪਾਉਣ ਵਾਲਾ। ਹਾਂ ਕੁਰਬਾਣੀ ਦਾਸ ਤੇਰੇ, ਮੈਂ ਤੇਰੇ ਸੇਵਕਾਂ ਤੋਂ ਵਾਰ ਨਹੀਂ ਜਾਣਾ, ਕੁਰਬਾਨ ਜਾਣਾ। ਜਿੰਨੀ ਏਕ ਪਛਾਤਾ, ਜਿਨ੍ਹਾਂ ਸੇਵਕਾਂ ਨੇ ਤੈਨੂੰ ਇੱਕ ਨੂੰ ਜਾਣਿਆ ਹੈ, ਤੇਰੇ ਨਾਲ ਸਾਂਝ ਪਾਈ ਹੈ, ਤੇਰੇ ਨਾਲ ਜੁੜੇ ਨੇ, ਔਰ ਤੇਰੇ ਨਾਲ ਆਪਣੀ ਪ੍ਰੀਤ ਆਪਣਾ ਪ੍ਰੇਮ ਬਣਾਇਆ ਹੈ, ਮਾਲਕਾ ਮੈਂ ਉਹਨਾਂ ਸੇਵਕਾਂ ਤੋਂ ਵਾਰ

ਫਿਰ ਜੀ ਪਹਿਲੇ ਪਦੇ ਦੀ ਸੰਪੂਰਨਤਾ ਕੀਤੀ ਗੁਰੂ ਸਾਹਿਬ ਨੇ। ਪਹਿਲੇ ਪਦੇ ਦੀ ਸੰਪੂਰਨਤਾ ਕਰਦਿਆਂ ਬਚਨ ਕਰ ਰਹੇ ਵਰਨ ਚੇਹਨ ਨ ਜਾਏ ਲਖਿਆ, ਉਸ ਅਕਾਲ ਪੁਰਖ ਦਾ ਕੋਈ ਰੰਗ ਕੋਈ ਨਿਸ਼ਾਨ ਨਹੀਂ ਬੁੱਝਿਆ ਜਾ ਸਕਦਾ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕੋਈ ਰੂਪ ਨਹੀਂ ਕੋਈ ਰੰਗ ਨਹੀਂ, ਰੂਪ ਨਾ ਰੇਖ ਨਾ ਰੰਗ ਕਿਛ, ਤਿਹ ਗੁਣ ਤੇ ਪ੍ਰਭ ਭਿੰਨ, ਤਿੰਨਾਂ ਗੁਣਾਂ ਤੋਂ ਵੱਖਰਾ ਹੈ ਉਹ, ਭਿੰਨ ਦਾ ਮਤਲਬ ਵੱਖਰਾ। ਤਿਸ ਹੈ ਬੁਝਾਏ, ਉਹਨੂੰ ਬੁਝਾਉਂਦਾ ਹੈ, ਉਹਨੂੰ ਸਮਝਾਉਂਦਾ ਹੈ, ਆਪਣੇ ਬਾਰੇ ਦੱਸਦਾ, ਜਿਸ ਹੋਵੇ ਜਿਸ ਉੱਤੇ ਹੁੰਦਾ ਹੈ ਸੋ ਪ੍ਰਸੰਨ, ਉਹ ਕਿਰਪਾਲੂ, ਉਹ ਪ੍ਰਸੰਨ ਜਿਹਦੇ 'ਤੇ ਹੁੰਦਾ ਉਹਨੂੰ ਆਪਣੇ ਬਾਰੇ ਸੋਝੀ ਬਖਸ਼ਦਾ ਹੈ, ਆਪਣੇ ਬਾਰੇ ਗਿਆਨ ਬਖਸ਼ਦਾ। ਉਹ ਕਹਿੰਦੇ ਵਰਨ ਚਿਹਨ ਨਾ ਜਾਏ ਲਖਿਆ, ਨਾ ਉਹਦਾ ਕੋਈ ਵਰਨ ਜਾਣਿਆ ਜਾ ਸਕਦਾ, ਨਾ ਕੋਈ ਚਿਹਨ। ਚੱਕਰ ਚਿਹਨ ਅਰ ਵਰਨ ਜ਼ਾਤ ਅਰ ਪਾਤ ਨਹਿਨ, ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਕੋਈ ਚਿੰਨ ਨਹੀਂ, ਕੋਈ ਕਿਸੇ ਤਰ੍ਹਾਂ ਦੀ ਰੂਪ ਨਹੀਂ, ਰੇਖਾ ਨਹੀਂ, ਹੈ ਨਾ, ਰੂਪ ਰੇਖ 'ਤੇ ਨਿਆਰਾ ਹੈ ਉਹ। ਕਹਿੰਦੇ ਉਹਦਾ ਕੋਈ ਰੂਪ ਰੇਖ ਨਹੀਂ ਜਾਣਿਆ ਜਾ ਸਕਦਾ। ਇੱਥੋਂ ਤੱਕ ਕਥਨ ਅਤੇ ਅਕਥਾ, ਉਹਨੂੰ ਕਥਿਆ ਵੀ ਨਹੀਂ ਜਾ ਸਕਦਾ, ਉਹ ਕਥਨ ਤੋਂ ਵੀ ਅਕਥ ਹੈ। ਮਤਲਬ ਜੇ ਅਸੀਂ ਉਹਨੂੰ ਬੋਲੀ ਵੀ ਜਾਈਏ, ਕਥੀ ਵੀ ਜਾਈਏ, ਤਾਂ ਉਹਨੇ ਅਕਥ ਹੀ ਰਹਿਣਾ। ਇਹ ਨਹੀਂ ਵੀ ਮੈਂ ਚਾਰ ਕੁ ਗੱਲਾਂ ਦਾ ਰੱਬ ਦੀਆਂ ਕਰ ਲਾਂ ਅਤੇ ਮੈਂ ਆਖਾਂ ਵੀ ਇਦੋਂ ਅੱਗੇ ਰੱਬ ਮੁੱਕ ਗਿਆ, ਨਹੀਂ, ਉਹ ਫਿਰ ਵੀ ਅਕਥ ਹੈ। ਨਾ ਅਸੀਂ ਉਹਦੀ ਕੋਈ ਨਿਸ਼ਾਨੀ ਦੇ ਸਕਦੇ ਹਾਂ, ਨਾ ਅਸੀਂ ਉਹਦਾ ਕੋਈ ਵਰਨ ਰੰਗ ਦੱਸ ਸਕਦੇ ਹਾਂ, ਨਾ ਕੋਈ ਰੰਗ ਹੈ ਅਤੇ ਨਾ ਨਿਸ਼ਾਨੀ ਹੈ, ਨਾ ਹੀ ਉਹਦੇ ਬਾਰੇ ਕੁਛ ਬਿਆਨ ਕੀਤਾ ਜਾ ਸਕਦਾ। ਜੋ ਵੀ ਹੈ ਉਹਦੇ ਤੋਂ ਪਾਸੇ ਹੈ, ਉਹਦੇ ਤੋਂ ਪਰੇ ਹੈ। ਅਸੀਂ ਜੋ ਆਖ ਰਹੇ ਹਾਂ ਉਹ ਇਹਦੇ ਤੋਂ ਪਰੇ ਹੈ, ਅਸੀਂ ਜੋ ਵੇਖ ਰਹੇ ਹਾਂ ਉਹ ਇਹਦੇ ਤੋਂ ਵੀ ਪਰੇ ਹੈ, ਜੋ ਅਸੀਂ ਸੁਣ ਰਹੇ ਹਾਂ ਉਹ ਇਹਦੇ ਤੋਂ ਵੀ ਪਰੇ ਹੈ। ਨਾ ਉਹ ਸਾਡੇ ਸੁਣਨ ਵਿੱਚ ਆਉਣਾ, ਨਾ ਉਹ ਸਾਡੇ ਬੋਲਣ ਵਿੱਚ ਆਉਣਾ, ਨਾ ਉਹ ਸਾਡੇ ਵੇਖਣ ਵਿੱਚ ਆਉਣਾ, ਉਹ ਪਰੇ ਹੈ। ਇਹ ਨਹੀਂ ਵੀ ਮੈਂ ਜਿੱਥੇ ਤੱਕ ਵੇਖਾਂ ਉੱਥੇ ਤੱਕ ਰੱਬ ਹੈ, ਨਹੀਂ, ਮੈਂ ਜਿੱਥੇ ਤੱਕ ਵੇਖ ਸੁਣਾਂ ਉੱਥੇ ਤੱਕ ਰੱਬ ਹੈ, ਜਾਂ ਜਿੰਨਾ ਕੁ ਮੈਂ ਬੋਲਾਂ ਉਨਾ ਕੁ ਰੱਬ ਹੈ, ਨਹੀਂ, ਉਹ ਪਾਸੇ ਹੈ, ਮੇਰੇ ਬੋਲਣ ਤੋਂ ਵੀ ਪਰੇ ਹੈ, ਉਹ ਮੇਰੇ ਸੁਣਨ ਤੋਂ ਵੀ ਪਰੇ ਹੈ, ਮੇਰੇ ਵੇਖਣ ਤੋਂ ਵੀ ਪਰੇ ਹੈ। ਅਕਥ ਹੈ ਉਹ ਅਕਾਲ ਪੁਰਖ, ਜਿਹਨੂੰ ਕਿਸੇ ਰੂਪ ਵਿੱਚ ਵੀ ਬੁੱਝਿਆ ਨਹੀਂ ਜਾ ਸਕਦਾ। ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਸੁਣੋ ਬੇਨਤੀ, ਹੇ ਮੇਰੇ ਮਾਲਕਾ ਸਾਡੀ ਬੇਨਤੀ ਸੁਣ। ਪ੍ਰਭ ਕਰਨ ਕਾਰਨ ਸਮਰੱਥਾ, ਹੇ ਕਰਨ ਕਾਰਨ ਸਮਰੱਥ ਮਾਲਕ ਜੀਓ, ਆਪ ਜੀ ਦਾ ਸੇਵਕ ਨਾਨਕ ਆਪ ਜੀ ਅੱਗੇ ਬੇਨਤੀ ਕਰਦਾ, ਸੁਣ ਬੇਨਤੀ, ਮੇਰੀ ਬੇਨਤੀ ਸੁਣੋ। ਬੇਨਤੀ ਕੀ ਹੈ? ਰੱਖ ਸਗਲ ਜਗਤ ਦੇ ਹੱਥਾ, ਮਾਲਕਾ ਸਾਰੇ ਦੇ ਸਾਰੇ ਜਗਤ ਨੂੰ ਆਪਣਾ ਹੱਥ ਦੇ ਕੇ ਰੱਖ ਲਵੋ, ਸਾਰੇ ਜਗਤ ਨੂੰ ਆਪ ਜੀ ਹੱਥ ਦੇ ਕੇ ਬਚਾ ਲਓ। ਤੁਹਾਡੇ ਤੋਂ ਬਿਨਾਂ ਇਸ ਜਗਤ ਦਾ ਰਖਵਾਲਾ ਕੋਈ ਨਹੀਂ। ਜਿਵੇਂ ਜਿੱਥੇ ਕੁਦਰਤੀ ਆਫਤ ਆਵੇ ਨਾ ਜੀ, ਧਰਤੀ ਉੱਤੇ ਕਿਤੇ ਵੀ ਕੁਦਰਤੀ ਆਫਤ, ਕੁਦਰਤੀ ਮੁਸ਼ਕਲ ਕਹਿ ਲਓ, ਉੱਥੇ ਬੰਦਿਆਂ ਅੱਗੇ ਰਜੋਈਆਂ ਨਹੀਂ ਹੁੰਦੀਆਂ। ਆ ਹੁਣ ਪਿਛਲੇ ਰੇ ਦਿਨੀ ਆਪਾਂ ਵੇਖਿਆ ਵੀ ਨੇਪਾਲ 'ਚ ਕੀ ਕੁਝ ਬਣਿਆ, ਬੰਦਿਆਂ ਅੱਗੇ ਅਰਜੋਈਆਂ ਹੋਈਆਂ, ਜਿੰਨੇ ਵੀ ਕੀਤੀ ਉਹਨੇ ਰੱਬ ਅੱਗੇ ਅਰਜੋਈ ਕੀਤੀ, ਰੱਬ ਅੱਗੇ, ਗੋਡ ਅੱਗੇ, ਨਾ ਪਰਮੇਸ਼ਰ ਅੱਗੇ ਪ੍ਰੇ ਕੀਤੀ ਵੀ ਮਾਲਕਾ ਤੂੰ ਰੱਖਣਾ। ਉਹ ਸਾਰਾ ਰੁੜਦਾ ਜਾ ਰਿਹਾ, ਸਾਰਾ ਉੱਥੋਂ ਦਾ ਸਮਾਜ ਜੀਵ ਰੁੜਦੇ ਜਾ ਰਹੇ, ਕਿਰਪਾ ਕਰਕੇ ਤੂੰ ਉੱਥੋਂ ਦੇ ਜੀਵਾਂ ਨੂੰ ਰੱਖ, ਸੰਭਾਲ। ਉਹ ਜਿੱਥੇ ਕੁਦਰਤੀ ਆਫਤ ਆਏਗੀ ਉੱਥੇ ਮਨੁੱਖ ਦੀ ਸਮਰੱਥਾ ਕੁਝ ਨਹੀਂ ਕਰ ਸਕਦੀ, ਮਨੁੱਖ ਦੀ ਪਾਇਆ ਉੱਥੇ ਕੁਛ ਵੀ ਨਹੀਂ ਹੈ।
ਜੇ ਮੰਨ ਲਓ ਹੁਣ ਘਰ ਦੇ ਵਿੱਚ ਕਿਸੇ ਕਾਰਨ ਕਰਕੇ ਕੋਈ ਮੁਸ਼ਕਲ ਆਉਣ ਪਏ, ਘਰ ਦੇ ਜੀ ਨਹੀਂ ਆਸ ਪੜੋਸ ਵਾਲੇ ਆ ਕੇ ਕਹਿਣਗੇ ਵੀ ਅਸੀਂ ਤੁਹਾਡੇ ਨਾਲ ਖੜੋਤੇ ਹਾਂ, ਅਸੀਂ ਤੁਹਾਡਾ ਸਹਾਰਾ, ਉਹ ਮਦਦ ਲਈ ਖੜੋ ਜਾਣਗੇ। ਅਤੇ ਜੇ ਆਪਾਂ ਕਹੀਏ ਵੀ ਹੁਣ ਘਰ ਛੱਡੋ, ਸਾਰੇ ਇਲਾਕੇ ਵਿੱਚ ਹੀ ਕੋਈ ਮੁਸ਼ਕਲ ਆਉਣ ਪਏ, ਉੱਥੇ ਹੁਣ ਕੀ ਹੋਏਗਾ? ਕੁਦਰਤੀ ਤੌਰ 'ਤੇ, ਕੁਦਰਤੀ ਤੌਰ 'ਤੇ ਜਿਵੇਂ ਮੰਨ ਲਓ ਨਾ ਘਰ ਦੇ ਵਿੱਚ ਕਿਸੇ ਕਾਰਨ ਕਰਕੇ ਪਾਣੀ ਦੀ ਮਾਤਰਾ ਵੱਧ ਗਈ, ਪਾਣੀ ਬਹੁਤ ਜ਼ਿਆਦਾ ਹੋ ਗਿਆ, ਉਹਦਾ ਇਲਾਜ ਉਸ ਦਾ ਉਹਦੇ ਤੋਂ ਬਚਾਅ ਵਾਸਤੇ ਆਸ ਪੜੋਸ ਵਾਲੇ ਆ ਜਾਣਗੇ ਵੀ ਕੋਈ ਗੱਲ ਨਹੀਂ, ਥੋੜ੍ਹਾ ਪਾਣੀ ਹੈ ਅਸੀਂ ਘਰ 'ਚੋਂ ਬਾਹਰ ਕੱਢ ਦਿੰਦੇ ਹਾਂ, ਤੁਹਾਡੀ ਸਹਾਇਤਾ ਕਰ ਦਿੰਦੇ। ਅਤੇ ਜੇ ਮੰਨ ਲਓ ਦਰਿਆ ਦੇ ਬਾਨੀ ਟੁੱਟ ਜਾਣ, ਸਮੁੰਦਰ ਵਿੱਚੋਂ ਸੁਨਾਮੀਆਂ ਹੀ ਉੱਠ ਪੈਣ, ਫਿਰ ਕੌਣ ਬੰਨ ਮਾਰੇ, ਫਿਰ ਕੌਣ ਜਾ ਕੇ ਰੋਕੇ? ਇੱਕ ਘਰ ਵਿੱਚ ਵੜਿਆ ਹੋਇਆ ਪਾਣੀ, ਇੱਕ ਘਰ ਦੇ ਵਿੱਚ ਆਇਆ ਹੋਇਆ ਪਾਣੀ ਕਿਸੇ ਕਾਰਨ ਕਰਕੇ ਆ ਗਿਆ, ਉਹਨੂੰ ਤਾਂ ਘਰ ਵਿੱਚੋਂ ਬਾਹਰ ਕੱਢਣ ਵਾਲੇ ਬਹੁਤ ਨੇ, ਮੁੜ ਉਸ ਘਰ ਵਿੱਚ ਪਾਣੀ ਨਾ ਆਵੇ ਉਹਨੂੰ ਰੋਕਣ ਲਈ ਯਤਨ ਬਹੁਤ ਨੇ, ਅਤੇ ਜੇ ਦਰਿਆ ਦੇ ਬਾਨੀ ਟੁੱਟ ਜਾਣ ਫਿਰ ਕੌਣ ਰੋਕੇ? ਸਮੁੰਦਰ ਵਿੱਚ ਕੁਦਰਤੀ ਤੌਰ 'ਤੇ ਸੁਨਾਮੀਆਂ ਉੱਠ ਪੈਣ, ਫਿਰ ਕੌਣ ਰੋਕੇ? ਸੁਨਾਮੀ ਲਹਿਰਾਂ ਉੱਠ ਪੈਣ, ਕੌਣ ਰੋਕੇ? ਫਿਰ ਉਹ ਸਾਰਾ ਕੁਛ ਰੋੜਦੀਆਂ ਹੀ ਨੇ ਨਾ, ਫਿਰ ਉੱਥੇ ਕਿਹਦੇ ਅੱਗੇ ਅਰਜੋਈ ਹੁੰਦੀ ਹੈ? ਬਿਨਵੰਤ ਨਾਨਕ ਸੁਣੋ ਬੇਨੰਤੀ, ਪ੍ਰਭ ਕਰਨ ਕਾਰਨ ਸਮਰੱਥਾ, ਆਪ ਜੀ ਦਾ ਸੇਵਕ ਨਾਨਕ ਆਪ ਜੀ ਅੱਗੇ ਬੇਨਤੀ ਕਰਦਾ, ਮਾਲਕਾ ਤੂੰ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਆਪ ਹੀ ਕਿਰਪਾ ਕਰਕੇ ਫਿਰ ਇਸ ਸਾਰੇ ਜਗਤ ਦੀ ਹੁਣ

ਫਿਰ ਦੂਸਰਾ ਪਤਾ ਆਰੰਭ ਕੀਤਾ ਜੀ ਸਤਿਗੁਰੂ ਨੇ, ਕਹਿੰਦੇ ਇਹ ਜੀ ਮਤਲਬ ਜੀਵ, ਤੇਰੇ ਮਾਲਕਾ ਜਿੰਨੇ ਜੀਵ ਨੇ ਸਾਰੇ ਤੇਰੇ ਨੇ, ਤੂੰ ਕਰਤਾ ਰਾਮ, ਤੂੰ ਇਹਨਾਂ ਸਾਰੇ ਜੀਵਾਂ ਦਾ ਕਰਤਾ ਹੈ। ਕਰਤਾ ਕਹਿੰਦੇ ਬਣਾਉਣ ਵਾਲੇ। ਇਹ ਜੀ ਤੇਰੇ, ਤੂੰ ਕਰਤਾ ਰਾਮ, ਇਹ ਸਾਰੇ ਹੀ ਜੀਵ ਜਿਹੜੇ ਵੀ ਮੰਨੇ ਗਏ, 84 ਲੱਖ ਜੂਨਾਂ ਮੰਨੀਆਂ, ਇਹ 84 ਲੱਖ ਜੂਨਾਂ ਤੇਰੀਆਂ ਨੇ, ਤੂੰ ਇਹਨਾਂ ਨੂੰ ਬਣਾਉਣ ਵਾਲਾ, ਤੂੰ ਕਰਤਾ ਰਾਮ, ਇਹਨਾਂ ਦੀ ਘਾੜਤ ਕੱਢਣ ਵਾਲਾ। ਸਾਰੇ ਸੰਸਾਰ ਦੀ, ਸਾਰੇ ਜੀਵਾਂ ਦੀ ਘਾੜਤ ਤੂੰ ਕੱਢਣ ਵਾਲਾ, ਆਪ ਹੀ ਬਣਾਉਣ ਵਾਲਾ, ਔਰ ਇਹ ਸਾਰੇ ਜੀਵ ਤੇਰੇ ਨੇ, ਤੇਰੇ ਤੋਂ ਬਾਹਰਾ ਕੋਈ ਨਹੀਂ ਹੈ, ਤੇਰੇ ਤੋਂ ਬਿਨਾਂ ਕੋਈ ਨਹੀਂ ਹੈ, ਕੋਈ ਆਪਣੀ ਮਰਜ਼ੀ ਨਾਲ ਨਹੀਂ ਬਣਿਆ, ਜਿਹਨੂੰ ਬਣਾਇਆ ਰੱਬ ਨੇ ਬਣਾ। ਜੇ ਆਪਣੀ ਮਰਜ਼ੀ ਨਾਲ ਬਣਿਆ ਹੁੰਦਾ ਫਿਰ ਬੰਦਾ ਜ਼ੋਰ ਹੀ ਕਿਉਂ ਲਾਉਂਦਾ ਆਪਣੇ ਰੂਪ ਨੂੰ ਬਦਲਣ ਦਾ। ਇਹਨੂੰ ਲੱਗਦਾ ਵੀ ਜਿੱਦਾਂ ਦਾ ਮੈਨੂੰ ਰੱਬ ਨੇ ਬਣਾਇਆ ਮੈਨੂੰ ਠੀਕ ਨਹੀਂ ਬਣਾਇਆ, ਵੀ ਮੈਂ ਰੱਬ ਨੂੰ ਹੁਣ ਕਾਰੀਗਰੀ ਕਰਕੇ ਵਿਖਾਵਾਂ ਵੀ ਮੈਂ ਤੇਰੇ ਤੋਂ ਵੱਡਾ ਕਾਰੀਗਰ ਹਾਂ, ਅਤੇ ਮੈਂ ਤੈਨੂੰ ਆਪਣਾ ਸਰੂਪ ਬਦਲ ਕੇ ਵਿਖਾਉਂਦਾ। ਤੈਨੂੰ ਬਣਾਉਣਾ ਨਹੀਂ ਆਇਆ ਸਰੂਪ, ਤੈਨੂੰ ਮੇਰਾ ਚਿਹਰਾ ਬਣਾਉਣਾ ਨਹੀਂ ਆਇਆ, ਤੈਨੂੰ ਮੇਰਾ ਸਰੂਪ ਬਣਾਉਣਾ ਨਹੀਂ ਆਇਆ, ਤੈਨੂੰ ਮੇਰੀ ਠੇਠ ਪੰਜਾਬੀ 'ਚ ਸ਼ਬਦ ਵਰ ਵੀ ਤੈਨੂੰ ਮੇਰੀ ਸ਼ਕਲ ਬਣਾਉਣੀ ਨਹੀਂ ਆਈ, ਹੁਣ ਤੈਨੂੰ ਮੈਂ ਬਣਾ ਕੇ ਦੱਸਦਾ ਵੀ ਸ਼ਕਲ ਕਿੱਦਾਂ ਬਣਦੀ ਹੈ। ਫਿਰ ਬੰਦਾ ਜ਼ੋਰ ਲਾਉਂਦਾ, ਉਹ ਮਾਲਕ ਵੀ ਅੱਗੋਂ ਸਮਰੱਥ ਹੈ, ਉਹ ਵੀ ਕਹਿੰਦਾ ਵੀ ਜਾ ਲਾ ਲਾ ਅੱਡੀ ਚੋਟੀ ਦਾ ਜ਼ੋਰ, ਜੇ ਤੇਰੇ ਤੋਂ ਸ਼ਕਲ ਆਪਦੀ ਸਵਰਦੀ ਹੈ ਤਾਂ ਸਵਾਰ ਲਾ, ਤੂੰ ਜਿੰਨਾ ਮਰਜ਼ੀ ਯਤਨ ਕਰ ਲਾ ਸਵਾਰਨ ਦਾ, ਆਉਣੀ ਉਹੀ ਹੈ ਸਾਹਮਣੇ ਜਿੱਦਾਂ ਦੀ ਉਹਨੇ ਬਣਾਈ ਹੈ, ਆਉਂਦੀ ਫਿਰ ਉਹੋ ਜਿਹੀ। ਜੇ ਇਨਸਾਨ ਕੋਈ 4 ਦਿਨ ਆਪਣੇ ਚਿਹਰੇ ਦੇ ਉੱਤੇ ਲੇਪਾ ਪੋਚੀ ਕਰਕੇ ਆਖੇ ਵੀ ਮੈਂ ਸਰੂਪ ਬਦਲ ਲਿਆ, 4 ਦਿਨਾਂ ਬਾਅਦ ਸੱਚ ਤੇ ਸਾਹਮਣੇ ਆ ਹੀ ਜਾਣਾ ਨਾ, ਵੀ ਸੱਜਣਾ ਜੇ 4 ਕੁ ਦਿਨ ਲੇਪਾ ਪੋਚੀ ਕਰਕੇ ਇਹਨੂੰ ਸਵਾਰ ਵੀ ਲਏਗਾ, ਜੇ ਤੈਨੂੰ ਲੱਗਦਾ ਵੀ ਮੈਂ ਸਵਾਰ ਲਊ ਤੇ ਜਦੋਂ ਸੱਚ ਆਉਣਾ ਸਾਹਮਣੇ ਉਦੋਂ ਕਿਹੜਾ ਸਰੂਪ ਦਿਸਣਾ ਜਿਹੜਾ ਰੱਬ ਨੇ ਬਣਾਇਆ। ਜੇ ਤੂੰ ਏਡਾ ਹੀ ਕਾਰੀਗਰ ਹੈ ਫਿਰ ਬਦਲ ਕੇ ਵਿਖਾ, ਬਦਲ ਆਪਣਾ ਸਰੂਪ, ਨਹੀਂ ਬਦਲਿਆ ਜਾਂਦਾ। ਇਹ ਜੀ ਤੇਰੇ, ਤੂੰ ਕਰਤਾ ਰਾਮ, ਮਾਲਕਾ ਸਾਰੇ ਤੇਰੇ ਨੇ, ਤੂੰ ਹੀ ਇਹਨਾਂ ਨੂੰ ਬਣਾਉਣ ਵਾਲਾ, ਤੇਰੇ ਬਣਾਏ ਹੋਏ ਜੀਵ ਬਣੇ ਨੇ, ਕੋਈ ਆਪਣੀ ਮਰਜ਼ੀ ਨਾਲ ਨਹੀਂ ਬਣਿਆ, ਸਾਰੇ ਉਸੇ ਮਾਲਕ ਦੀ ਮੌਜ ਨਾਲ ਬਣੇ, ਉਹਦੀ ਘਾੜਤ ਨਾਲ ਬਣੇ ਹੋਏ, ਉਹਨੇ ਜਿਵੇਂ ਕਿਸੇ ਦੀ ਘਾੜਤ ਘੜੀ ਉਦਾਂ ਉਹ ਜੀਵ ਸੰਸਾਰ 'ਤੇ ਆ ਗਿਆ, ਜਨਮ ਲੈ ਲਿਆ। ਕਿਉਂਕਿ ਆਪਾਂ ਇੱਕ ਬਚਨ ਸਤਿਗੁਰੂ ਜੀ ਦਾ ਪੜ੍ਹਦੇ ਹਾਂ ਨਾ, ਜਿੱਥੇ ਮਾਲਕ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗੁਰੂ ਅਰਜਨ ਸਾਹਿਬ, ਗਰਭ ਅਗਨ ਮਹਿ ਜਿਨੈ ਉਵਾਰਿਆ। ਹੁਣ ਇਹਦੇ ਚੋਂ ਇੱਕ ਵੀ ਕੰਮ ਦੱਸੋ ਜਿਹੜਾ ਬੰਦੇ ਨੇ ਆਪਣੀ ਮਰਜ਼ੀ ਨਾਲ ਕੀਤਾ ਹੋਵੇ। ਗੁਰੂ ਸਾਹਿਬ ਨੇ ਤੇ ਪਰਮੇਸ਼ਰ ਨੂੰ ਸੰਬੋਧਨ ਕੀਤਾ ਹੈ, ਪਹਿਲਾਂ ਮਨੁੱਖ ਵੱਲ ਉਂਗਲ ਕੀਤੀ, ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾ, ਜਿਹਨੇ ਤੈਨੂੰ ਸਾਜਿਆ, ਤੈਨੂੰ ਸਵਾਰਿਆ, ਤੈਨੂੰ ਸ਼ਿੰਗਾਰਿਆ। ਗਰਭ ਅਗਨ ਮਹਿ ਜਿਨੈ ਉਵਾਰਿਆ, ਫਿਰ ਜਿਹਨੇ ਤੈਨੂੰ ਪੇਟ ਦੀ ਅੱਗ ਵਿੱਚੋਂ ਬਾਹਰ ਕੱਢਿਆ, ਉਹ ਅਕਾਲ ਪੁਰਖ। ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਹੁਣ ਇਹ ਸਾਰੀਆਂ ਪੰਕਤੀਆਂ ਦੇ ਅਰਥ ਅੱਖਰੀ ਅਰਥ ਕਰੀਏ ਤੇ ਬੜੇ ਸਿੱਧੇ ਜਏ ਨੇ। ਕਹਿੰਦੇ ਭਾਈ ਜਿਹਨੇ ਤੈਨੂੰ ਸਵਾਰਿਆ, ਜਿਹਨੇ ਸਾਜਿਆ, ਜਿਹਨੇ ਸ਼ਿੰਗਾਰਿਆ, ਜਿਹਨੇ ਗਰਭ ਦੀ ਅਗਨ ਚੋਂ ਬਾਹਰ ਕੱਢ ਲਿਆ। ਬਚਪਨ ਬਾਰ ਬਾਰ ਅਵਸਥਾ, ਉੱਥੇ ਗੁਰੂ ਸਾਹਿਬ ਨੇ ਵਿਵਸਥਾ ਸ਼ਬਦ ਬਾਰ ਵਿਵਸਥਾ ਤੋਂ ਜਾ ਪਿਆ, ਵਿਵਸਥਾ ਮਤਲਬ ਅਵਸਥਾ, ਉਮਰ।
ਬਾਲਕ ਦੀ ਉਮਰ ਵਿੱਚ ਤੁਜੈ ਪਿਆਰੇ ਦੁੱਧ, ਤੇਰੇ ਲਈ ਉਹਨੇ ਦੁੱਧ ਦਾ ਪ੍ਰਬੰਧ ਕੀਤਾ। ਭਰ ਜੋਬਨ, ਤੈਨੂੰ ਜਵਾਨੀ ਆ ਗਈ, ਤੇਰੇ ਮੁੱਖ 'ਚ ਦੰਦ ਆ ਗਏ, ਉਹਨੇ ਤੇਰੇ ਅੱਗੇ ਪ੍ਰਸ਼ਾਦਾ ਲੈ ਆਉਂਦਾ। ਬਿਰਧ ਭਇਆ, ਪਹਿਲੋਂ ਬਚਪਨ ਸੀ, ਦੁੱਧ ਮਿਲਿਆ, ਜਵਾਨੀ ਆਈ, ਭੋਜਨ ਮਿਲਿਆ, ਬਿਰਧ ਭਇਆ, ਰਿਸ਼ਤੇਦਾਰ ਸਾਕ ਸੰਬੰਧੀ ਮਿਲ ਗਏ। ਮੁੱਖ ਅਪਿਆਓ ਬੈਠ ਕਹੋ, ਦੈਨ ਹੁਣ ਇੱਕ ਗੱਲ ਕਦੇ ਨੋਟ ਕਰਿਓ, ਕਦੇ ਵੀ ਬਜ਼ੁਰਗ ਹੁੰਦਾ ਨਾ ਜੀ, ਹਰ ਇੱਕ ਨੇ ਹੋਣਾ ਜੀ, ਇਹ ਨਹੀਂ ਵੀ ਕੋਈ ਹੋਇਆ ਅਤੇ ਕੋਈ ਨਹੀਂ ਹੋਇਆ। ਬਜ਼ੁਰਗੀ ਜਿੰਨੇ ਜਿਹਦੇ ਕੋਲ ਬਜ਼ੁਰਗੀ ਵਾਲੀ ਉਮਰ ਹੈ ਉਹਨੇ ਬਜ਼ੁਰਗ ਹੋਣਾ ਹੀ ਹੈ, ਉਹਦੇ ਉੱਤੇ ਬਜ਼ੁਰਗੀ ਆਏਗੀ। ਇੱਕ ਸੱਚ ਹੈ ਇਹ ਅਟਲ, ਅਸੀਂ ਰੋਕ ਨਹੀਂ ਸਕਦੇ। ਜਿਸ ਬਜ਼ੁਰਗ ਨੂੰ ਸੰਭਾਲਣ ਵਾਲਾ ਕੋਈ ਨਹੀਂ, ਕੋਈ ਨਹੀਂ ਜਿਹਨੂੰ ਸੰਭਾਲਣ ਵਾਲਾ, ਕੋਈ ਸਾਕ ਸੰਬੰਧੀ, ਕੋਈ ਰਿਸ਼ਤੇਦਾਰ ਨਹੀਂ, ਤੁਸੀਂ ਕਦੇ ਵੀ ਵੇਖਿਓ ਉਹ ਆਪਣੇ ਰਹਿੰਦੇ ਸਵਾਸਾਂ ਤੱਕ ਆਪਣੀਆਂ ਸਰੀਰਕ ਕਿਰਿਆਵਾਂ ਆਪ ਕਰਦਾ, ਉਹਨੂੰ ਸਮਰੱਥਾ ਕਰਤਾ ਬਖਸ਼ਦਾ। ਕਿਤੇ ਵੀ ਸਮਾਜ 'ਤੇ ਝਾਤ ਮਾਰ ਕੇ ਵੇਖ ਲਿਓ, ਜਿਹਦੇ ਕੋਲ ਸਾਕ ਸੰਬੰਧੀ ਹੈ, ਹੋ ਸਕਦਾ ਉਹਦੇ ਗੋਡੇ ਜਿਹੜੇ ਉਹ ਚੱਲਣੋਂ ਹਟ ਜਾਣ, ਪਰ ਜਿਹਦੇ ਕੋਲ ਨਹੀਂ ਉਹਦੇ ਗੋਡੇ ਚੱਲਣੋਂ ਨਹੀਂ ਹਟਦੇ, ਉਹ ਚਲਾ ਰਿਹਾ ਉਹ। ਕਦੇ ਵੀ ਵੇਖ ਲਿਓ, ਜਿਹਦੇ ਕੋਲ ਸਾਕ ਸੰਬੰਧ ਹੈ, ਸੰਭਾਲਣ ਵਾਲੇ ਹੈਨ, ਹੋ ਸਕਦਾ ਉਹਦੀ ਦਸ਼ਾ ਜਿਹੜੀ ਹੈ ਉਹ ਹੋਰ ਤਰ੍ਹਾਂ ਦੀ ਹੋਵੇ, ਅਤੇ ਜਿਹਦੇ ਕੋਲ ਸੰਭਾਲਣ ਵਾਲੇ ਨਹੀਂ ਉਹਦੀ ਦਸ਼ਾ ਹੋਰ ਤਰ੍ਹਾਂ। ਕਦੇ ਵੀ ਕਿਸੇ ਬਜ਼ੁਰਗ ਨੂੰ ਵੇਖਿਓ ਉਹ ਆਪਣੀ ਜ਼ਬਾਨੋਂ ਕਦੇ ਨਹੀਂ ਕਹਿੰਦਾ ਵੀ ਰੱਬਾ ਮੈਨੂੰ ਮੰਜੇ 'ਤੇ ਲੰਬਾ ਪਾਈ, ਉਹ ਹੀ ਕਹਿੰਦਾ ਤੁਰਦੇ ਫਿਰਦੇ ਨੂੰ ਲੈ ਜੀ, ਮੈਂ ਕਿਸੇ 'ਤੇ ਬੋਝ ਨਾ ਬਣਾ। ਮਤਲਬ ਅਰਜੋਈ ਉਹਦੇ ਅੱਗੇ ਕਰ ਰਿਹਾ ਵੀ ਮਾਲਕਾ ਜਿੱਦਾਂ ਹੁਣ ਮੈਂ ਤੁਰਿਆ ਫਿਰਦਾ ਭਾਵੇਂ ਇੱਦਾਂ ਹੀ ਬਸ ਰਹਿੰਦੇ ਸਵਾਸਾਂ ਤੱਕ ਇੱਦਾਂ ਤੁਰਿਆ ਫਿਰਿਆ ਹੀ ਜਾਵਾਂ, ਇਹ ਨਾ ਹੋਵੇ ਵੀ ਇੱਕ ਸਮਾਂ ਆਵੇ ਮੈਂ ਮੰਜੇ 'ਤੇ ਪੈ ਜਾਂ ਅਤੇ ਮੈਨੂੰ ਸਾਂਭਣ ਵਾਲਾ ਕੋਈ ਨਾ ਹੋਵੇ, ਤੁਰਦੇ ਫਿਰਦੇ ਨੂੰ ਲੈ ਜੀ। ਜਿੱਦਾਂ ਦੇ ਅੱਗੇ ਅੱਗੇ ਹਾਲਾਤ ਬਣਦੇ ਪਏ, ਅਰਦਾਸਾਂ ਸਾਰਿਆਂ ਨੂੰ ਵੀ ਇਹ ਕਰਨੀਆਂ ਪੈਣੀਆਂ ਵੀ ਮਾਲਕਾ ਤੁਰਦਿਆਂ ਫਿਰਦਿਆਂ ਨੂੰ ਲੈ ਜੀ, ਕਿਉਂਕਿ ਪੁੱਛਣਾ ਕਿਸੇ ਨਹੀਂ ਹੋ। ਜੋ ਜੋ ਅਗਾਂਹ ਹਾਲਾਤ ਬਣਦੇ ਜਾ ਰਹੇ, ਜਿੱਦਾਂ ਦੀ ਅਗਲੀ ਜਨਰੇਸ਼ਨ ਆ ਰਹੀ ਹੈ, ਉਹ ਤਾਂ ਆਪਣੇ ਆਪ ਨੂੰ ਕਹੀ ਜਾਂਦੇ ਵੀ ਸਾਨੂੰ ਸਾਂਭਣ ਵਾਲਾ ਕੋਈ ਹੋਵੇ, ਉਹਨੇ ਕਿਸੇ ਨੂੰ ਕੀ ਸਾਂਭਣਾ ਜੀ, ਉਹ ਤਾਂ ਆਪ ਆਪਣੀ ਸੰਭਾਲ ਵਾਸਤੇ ਅੱਗੇ ਅਰਜੋਈਆਂ ਕਰਦੇ ਫਿਰਦੇ। ਖੈਰ ਗੁਰੂ ਬਾਬਾ ਜੀ ਕਹਿ ਰਹੇ, ਕਹਿੰਦੇ ਮਾਲਕਾ ਇਹ ਜੀ ਤੇਰੇ ਤੂੰ ਕਰਤਾ ਰਾਮ, ਇਹਨਾਂ ਸਾਰਿਆਂ ਦਾ ਕਰਤਾ ਤੂੰ ਹੈ, ਸੰਭਾਲਦਾ ਵੀ ਤੂੰ ਹੈ, ਬਣਾਉਣਾ ਵੀ ਤੂੰ ਹੈ। ਫਿਰ ਪ੍ਰਭ, ਇੱਥੇ ਰੱਬ ਜੀ ਨੂੰ ਸੰਬੋਧਨ, ਪ੍ਰਭ ਦੁੱਖ ਦਰਦ ਭਰਮ ਨਹੀਂ ਹੈ, ਪ੍ਰਭ ਦੁੱਖ ਦਰਦ ਭਰਮ ਹਰਤਾ ਰਾਮ। ਮਾਲਕਾ ਤੂੰ ਸਾਡੇ ਦੁੱਖ, ਤੂੰ ਸਾਡੇ ਦਰਦ, ਤੂੰ ਸਾਡੀ ਭਟਕਣਾ ਹਰਤਾ ਹਰ ਲੈਣਾ ਹੈ, ਸਾਡੇ ਦੁੱਖ ਵੀ ਕੱਟ ਦਿੰਦਾ, ਸਾਡੇ ਦਰਦ ਵੀ ਕੱਟ ਦਿੰਦਾ, ਸਾਡੀ ਭਟਕਣਾ ਵੀ ਤੂੰ ਕੱਟਦੈ, ਤੇਰੇ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਸਾਡੇ ਦੁੱਖ ਦਰਦ ਭਟਕਣਾ ਨੂੰ ਕੱਟ ਸਕਦਾ ਹੋਵੇ, ਸਮਰੱਥ ਤੂੰ ਹੈ, ਰੱਖਦਾ ਤੂੰ ਹੈ, ਤੇਰੇ ਤੋਂ ਬਾਹਰਾ ਕੋਈ ਨਹੀਂ ਹੈ। ਤੂੰ ਜਿਵੇਂ ਕਿਸੇ ਜੀਵ ਨੂੰ ਰੱਖੇ ਉਵੇਂ ਜੀਵ ਨੂੰ ਰਹਿਣਾ ਪੈਂਦਾ, ਜਹਾਂ ਬੈਸਾਲੈ ਤਹਾਂ ਬੈਸਾਂ ਸਵਾਮੀ, ਜਹਾਂ ਭੇਜੈ ਤਹਾਂ ਜਾਵਾਂ। ਮਾਲਕਾ ਤੂੰ ਜਿੱਥੇ ਬਿਠਾਉਣਾ ਉੱਥੇ ਬਹਿਣਾ ਪੈਂਦਾ, ਜਿੱਥੇ ਤੂੰ ਭੇਜਦੈ ਉੱਥੇ ਜਾਣਾ ਪੈਂਦਾ, ਜਿੱਥੇ ਤੂੰ ਰੱਖੇ ਉੱਥੇ ਰਹਿਣਾ ਪੈਂਦਾ, ਤੇਰੇ ਤੋਂ ਬਾਹਰਾ ਕੌਣ ਹੋ ਸਕਦਾ। ਔਰ ਹਰ ਜੀਵ ਨਾਲ ਇਹ ਵਰਤਦਾ ਜੀ, ਇਹ ਨਹੀਂ ਵੀ ਕਿਸੇ ਕੋਲ ਪਾਇਆ ਵੱਧ ਹੈ, ਕਿਸੇ ਕੋਲ ਤਾਕਤ ਜ਼ਿਆਦੀ ਹੈ ਅਤੇ ਉੱਥੇ ਰੱਬ ਅੱਗੇ ਵੀ ਜ਼ੋਰ ਚੱਲ ਜਾਂਦਾ, ਨਹੀਂ, ਉਹ ਜਿਹੜੇ ਜੀਵ ਨੂੰ ਜਿੱਥੇ ਰੱਖਦਾ ਉੱਥੇ ਰਹਿਣਾ ਪੈਂਦਾ, ਜਿੱਥੇ ਉਹ ਜਿਹੜੇ ਜੀਵ ਨੂੰ ਬਿਠਾਉਂਦਾ ਉੱਥੇ ਬਹਿਣਾ ਪੈਂਦਾ, ਜਿੱਥੇ ਉਹ ਜਿਹੜੇ ਜੀਵ ਨੂੰ ਭੇਜੇ ਉੱਥੇ ਜਾਣਾ ਪੈਂਦਾ। ਆਪਣੀ ਮਰਜ਼ੀ ਨਾਲ ਨਾ ਕੋਈ ਜਾਂਦਾ, ਆਪਣੀ ਮਰਜ਼ੀ ਨਾਲ ਨਾ ਕੋਈ ਆਉਂਦਾ, ਆਪਣੀ ਮਰਜ਼ੀ ਨਾਲ ਨਾ ਕੋਈ ਭਟਕਦਾ, ਆਪਣੀ ਮਰਜ਼ੀ ਨਾਲ ਨਾ ਕਿਸੇ ਦੀ ਭਟਕਣਾ ਮੁੱਕਦੀ ਹੈ, ਆਪਣੀ ਮਰਜ਼ੀ ਨਾਲ ਕੋਈ ਦੁਖੀ ਨਹੀਂ ਹੁੰਦਾ, ਆਪਣੀ ਮਰਜ਼ੀ ਨਾਲ ਕੋਈ ਸੁਖੀ ਨਹੀਂ ਹੁੰਦਾ। ਆਪਣੇ ਆਪਣੇ ਜੀਵ ਦੇ ਕਰਮ ਨੇ, ਜਿਵੇਂ ਜਿਵੇਂ ਕਰਮਾਂ ਦਾ ਫਲ ਮਿਲੀ ਜਾਂਦਾ ਉਵੇਂ ਉਵੇਂ ਦੁੱਖ ਅਤੇ ਸੁੱਖ ਭੋਗੀ ਜਾਂਦਾ, ਖੇਡ ਉਸ ਕਰਤੇ ਦੀ ਰਚੀ ਹੋਈ ਹੈ, ਉਹਦੇ ਤੋਂ ਬਿਨਾਂ ਨਹੀਂ ਹੈ ਕੁਛ।
ਸਭ ਜੀ ਤੇਰੇ ਤੂੰ ਕਰਤਾ ਰਾਮ ਪ੍ਰਭ ਦੁੱਖ ਦਰਦ ਭਰਮ ਹਰਤਾ ਰਾਮ। ਇਹਨਾਂ ਸਾਰੇ ਜੀਵਾਂ ਦਾ ਦੁੱਖ ਦਰਦ ਭਰਮ, ਭਰਮ ਮਤਲਬ ਭਟਕਣਾ, ਮਾਲਕਾ ਇਹਨਾਂ ਜੀਵਾਂ ਦੀ ਤੇ ਭਟਕਣਾ ਵੀ ਤੂੰ ਹਰ ਲੈਣ

ਫਿਰ ਜੀ ਸਤਿਗੁਰੂ ਨੇ ਫਿਰ ਅਰਜੋਈ ਕੀਤੀ ਅਕਾਲ ਪੁਰਖ ਅੱਗੇ, ਕਹਿੰਦੇ ਭ੍ਰਮ ਦੁੱਖ ਦਰਦ ਨਿਵਾਰ ਖਿੰਨਵੈਂ। ਮਾਲਕਾ ਤੇਰੇ ਅੱਗੇ ਕੋਈ ਦੁੱਖ ਬਹੁਤਾ ਵੱਡਾ ਨਹੀਂ ਹੈ, ਸਾਡੇ ਲਈ ਸਾਨੂੰ ਲੱਗਦਾ ਦੁੱਖ ਵੱਡੇ ਹੈ, ਅਕਾਲ ਪੁਰਖ ਲਈ ਕੋਈ ਦੁੱਖ ਵੱਡਾ ਨਹੀਂ ਹੈ। ਇਸੇ ਕਰਕੇ ਤੇ ਨਾ ਇੱਕ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਵੀ ਕਦੇ ਵੀ ਆਪਣੇ ਦੁੱਖਾਂ ਨੂੰ ਵੱਡਾ ਨਾ ਕਿਹਾ ਕਰ, ਸਗੋਂ ਦੁੱਖਾਂ ਨੂੰ ਇਹ ਕਿਹਾ ਕਰ ਵੀ ਤੁਹਾਡੇ ਨਾਲੋਂ ਵੱਡਾ ਮੈਨੂੰ ਰੱਖਣ ਵਾਲਾ ਹੈ, ਤੁਸੀਂ ਉਹਦੇ ਸਾਹਮਣੇ ਕੋਈ ਪਾਇਆ ਨਹੀਂ ਰੱਖਦੇ। ਬਸ ਇਹ ਬਚਨ ਚੇਤਾ ਰੱਖ ਲਓ ਵੀ ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ। ਜਦੋਂ ਇਹ ਮੰਨ ਲਾਂਗੇ ਨਾ ਵੀ ਰੱਖਾ ਏਕ ਹਮਾਰਾ ਸਵਾਮੀ, ਫਿਰ ਗੁਰੂ ਸਾਹਿਬ ਪਤਾ ਕੀ ਕਹਿੰਦੇ, ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਫਿਰ ਕੀ ਹੋਏਗਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਪਹਿਲਾਂ ਰੱਖਾ ਏਕ ਹਮਾਰਾ ਸਵਾਮੀ, ਇਹ ਮੰਨਣਾ ਪਏਗਾ ਨਾ ਵੀ ਮੈਨੂੰ ਰੱਖਣ ਵਾਲਾ ਇੱਕ ਹੈ, ਰਾਖਾ ਏਕ ਹਮਾਰਾ ਸਵਾਮੀ, ਮੇਰਾ ਮਾਲਕ ਮੇਰਾ ਰਾਖਾ ਹੈ। ਜਦੋਂ ਉਹ ਮੇਰਾ ਰਾਖਾ ਹੋਏਗਾ ਕੌਣ, ਹੁਣ ਇਹ ਫਿਰ ਨਾਲ ਦੱਸਿਆ ਵੀ ਕਿਹੜਾ ਮਾਲਕ ਰਾਖਾ ਹੈ, ਸਗਲ ਘਟਾ ਕਾ ਅੰਤਰ ਜਾ ਆ ਰਾਖਾ। ਇਹ ਨਹੀਂ ਵੀ ਮੈਂ ਕਿਸੇ ਨੂੰ ਜਾ ਕੇ ਕਹਾਂ ਤੂੰ ਮੇਰਾ ਮਾਲਕ ਤੂੰ ਮੈਨੂੰ ਰੱਖਣ ਵਾਲਾ, ਪੱਲੇ ਉਹਦੇ ਭਾਵੇਂ ਕੁਛ ਵੀ ਨਾ ਹੋਵੇ। ਇਸ ਲਈ ਗੁਰੂ ਸਾਹਿਬ ਕਹਿੰਦੇ ਸਗਲ ਕਟਾਕਾ ਅੰਤਰ ਜਾਮੀ, ਉਹ ਰਖਵਾਲਾ ਬਣਾਈ ਜਿਹੜਾ ਸਾਰਿਆਂ ਘਟਾਵਾਂ ਦਾ ਅੰਤਰ ਜਾਮੀ ਹੈ, ਸਾਰਿਆਂ ਨੂੰ ਜਾਣਨ ਵਾਲਾ ਜਿਹੜਾ। ਜਦੋਂ ਉਹ ਰਾਖਾ ਬਣ ਗਿਆ ਫਿਰ ਕਹਿੰਦੇ ਸੋਏ ਅਚਿੰਤਾ, ਤੈਨੂੰ ਚਿੰਤਾ ਕੋਈ ਨਹੀਂ ਤੂੰ ਬੇਫਿਕਰ ਹੋ ਜਾ, ਜਾਗ ਅਚਿੰਤਾ ਚਿੰਤਾ ਤੋਂ ਰਹਿਤ, ਫਿਰ ਭਾਵੇਂ ਸੌ ਤੇ ਭਾਵੇਂ ਜਾਗ ਤੈਨੂੰ ਚਿੰਤਾ ਨਹੀਂ ਆਉਣ ਦਿੰਦਾ। ਕਿਉਂ, ਕਿਉਂਕਿ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਮਾਲਕਾ ਜਿੱਥੇ ਕਿੱਥੇ ਤੂੰ ਵਰਤਦੈ, ਤੇਰੇ ਹੁੰਦਿਆਂ ਮੈਨੂੰ ਚਿੰਤਾ ਕਾਹਦੀ ਹੈ। ਫਿਰ ਦੂਜੀ ਗੱਲ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਮਾਲਕਾ ਮੈਂ ਅੰਦਰ ਵੀ ਸੁਖੀ ਹਾਂ ਮੈਂ ਬਾਹਰੋਂ ਵੀ ਸੁਖੀ ਹਾਂ, ਕਿਉਂਕਿ ਰਾਖਾ ਏਕ, ਜਦੋਂ ਮੇਰਾ ਇੱਕ ਰਾਖਾ ਹੋਏਗਾ ਮੈਂ ਅੰਦਰੋਂ ਕਦੇ ਦੁਖੀ ਨਹੀਂ ਹੋ ਸਕਦਾ, ਮੇਰਾ ਇੱਕ ਰਾਖਾ ਹੋਏਗਾ ਮੈਂ ਬਾਹਰੋਂ ਦੁਖੀ ਨਹੀਂ ਹੋ ਸਕਦਾ, ਅੰਦਰੋਂ ਵੀ ਸੁੱਖ ਤੇ ਬਾਹਰੋਂ ਵੀ ਸੁੱਖ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਉਹ ਗੁਰੂ ਨੇ ਤਰੁੱਠ ਕੇ ਅਕਾਲ ਪੁਰਖ ਦੀ ਬੰਦਗੀ ਦਾ ਉਪਦੇਸ਼ ਦ੍ਰਿੜ ਕਰਵਾਇਆ ਨਾ, ਬਸ ਉਸ ਦਿਨ ਤੋਂ ਚਿੰਤਾਵਾਂ ਮੁੱਕ ਗਈਆਂ, ਉਸ ਦਿਨ ਤੋਂ ਤੇ ਇਹ ਗੱਲ ਜੀਵਨ ਦੇ ਵਿੱਚ ਵਸ ਗਈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮਾਲਕਾ ਤੂੰ ਰੱਖੇ ਤੇ ਸਾਡਾ ਕੋਈ ਕੀ ਵਿਗਾੜ ਸਕਦਾ, ਬਸ ਤੂੰ ਨਾ ਮੁੱਖ ਮੋੜੀ, ਦੁੱਖ ਸਾਡਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਸਾਡੇ ਦੁੱਖ ਨਹੀਂ ਤੂੰ ਸਾਡੇ ਦੁੱਖਾਂ ਤੋਂ ਵੱਡਾ, ਸਾਡੇ ਦੁੱਖ ਬਲਵਾਨ ਨਹੀਂ ਸਾਡੇ ਦੁੱਖਾਂ ਤੋਂ ਤੂੰ ਬਲਵਾਨ ਹੈ, ਤੇ ਮਾਲਕਾ ਸਾਡੇ ਦੁੱਖਾਂ ਨੂੰ ਕੱਟ ਤੂੰ ਸਕਦਾ, ਤੇਰੇ ਤੋਂ ਬਿਨਾਂ ਕੱਟਣੇ ਵੀ ਕਿਸੇ ਨੇ, ਤੂੰ ਸੰਭਾਲਣਾ। ਇਸ ਲਈ ਸਤਿਗੁਰੂ ਆਖਦੇ ਕਹਿੰਦੇ ਭ੍ਰਮ ਦੁੱਖ ਦਰਦ ਨਿਵਾਰ ਖਿੰਨ ਮੈਂ, ਤੂੰ ਇੱਕ ਖਿੰਨ ਮਾਤਰ ਸਮੇਂ ਦੇ ਵਿੱਚ ਸਾਡੀ ਭਟਕਣਾ ਸਾਡੇ ਦੁੱਖ ਸਾਡੇ ਦਰਦ ਨਿਵਾਰ ਸਕਦਾ। ਇਸ ਲਈ ਕੀ ਆਖਣਾ, ਰੱਖ ਲੇ ਹੋ ਦੀਨ ਦਇਆਲਾ, ਮਾਲਕਾ ਕਿਰਪਾ ਕਰ ਹੇ ਦੀਨਾਂ ਤੇ ਦਇਆ ਕਰਨ ਵਾਲਿਆ, ਤੂੰ ਆਪ ਕਿਰਪਾ ਕਰਕੇ ਸਾਨੂੰ ਰੱਖ ਲਾ, ਕਿਉਂਕਿ ਤੂੰ ਸਾਡੇ ਦੁੱਖ ਚਾਹਵੇਂ ਤੇ ਇੱਕ ਅੱਖ ਝਪਕਣ ਜਿੰਨੇ ਸਮੇਂ 'ਚ ਕੱਟ ਸਕਦਾ, ਤੂੰ ਚਾਹਵੇਂ ਤੇ ਸਾਡੇ ਦੁੱਖ ਸਾਡੇ ਦਰਦ ਸਾਡੀ ਭਟਕਣਾ ਅੱਖ ਝਪਕਣ ਜਿੰਨੇ ਸਮੇਂ ਵਿੱਚ ਕੱਟ ਸਕਦਾ। ਇਸ ਕਰਕੇ ਰੱਖ ਲੇ ਹੋ ਦੀਨ ਦਇਆਲਾ, ਮਾਲਕਾ ਤੂੰ ਸਾਨੂੰ ਰੱਖ ਲਾ, ਕਿਰਪਾ ਕਰ। ਜੇ ਅਸੀਂ ਗੁਨਾਹ ਕੀਤੇ ਵੀ ਨੇ ਤੇ ਬਖਸ਼ਣੇ ਵੀ ਤੂੰ ਹੀ ਨੇ ਨਾ, ਤੂੰ ਕਿਰਪਾ ਕਰਕੇ ਬਖਸ਼ ਦੇ।
ਰੱਖ ਲਾ, ਆਪ ਕਿਰਪਾ ਕਰਕੇ ਰੱਖ। ਗੁਨਾਹ ਕੀਤੇ ਨੇ, ਭੁੱਲਾਂ ਹੋਈਆਂ ਨੇ, ਚਾਹੇ ਜਾਣੇ ਵਿੱਚ ਹੋਈਆਂ ਚਾਹੇ ਅਣਜਾਣੇ ਵਿੱਚ ਹੋਈਆਂ, ਅਸੀਂ ਮੰਨਦੇ ਹਾਂ ਅਸੀਂ ਭੁੱਲਾਂ ਦੁੱਖ ਜਿਹੜੀਆਂ ਉਹ ਕੀਤੀਆਂ, ਗਲਤੀਆਂ ਅਸੀਂ ਕੀਤੀਆਂ ਨੇ, ਪਰ ਜੇ ਮਾਲਕਾ ਅਸੀਂ ਕਰ ਲਈਆਂ ਨੇ, ਤੂੰ ਕਿਰਪਾ ਕਰ, ਕੱਟਣੀਆਂ ਅਤੇ ਬਖਸ਼ਣੀਆਂ ਤੂੰ ਨੇ, ਸਾਡੀ ਅਰਜ਼ੋਈ ਤੇਰੇ ਅੱਗੇ ਹੈ, ਰੱਖ ਲਾ। ਪਿਓ ਹੈ ਨਾ ਸਾਡਾ, ਮਾਂ ਹੈ ਸਾਡੀ, ਮਾਂ ਅਤੇ ਪਿਓ ਕਿਵੇਂ ਇਨਕਾਰੀ ਹੋ ਜਾਣ ਵੀ ਤੂੰ ਸਾਡੀ ਔਲਾਦ ਨਹੀਂ ਹੈ। ਸਤਿਗੁਰੂ ਨੇ ਦੋਵੇਂ ਬਿਆਨ ਕੀਤੇ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖਸ ਤੇਤੇ, ਰਾਮਈਆ ਹਾਂ ਵਾਰਕ ਤੇਰਾ ਕਾਹੇ ਨਾ ਖੰਡ ਸਭ ਗਣ ਮੇਰਾ, ਜੇ ਅਤ ਕੋਪ ਕਰੇ ਕਰਤਾ ਆ ਤਾਪੀ ਚੀਤ ਨਾ ਰੱਖਸ ਮਾਇਆ। ਇਸੇ ਤਰ੍ਹਾਂ ਦੂਜਾ ਪਾਵਨ ਬਚਨ ਜਿਹੜਾ ਬਾਪ ਵੱਲੋਂ ਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਨਾ, ਮਾਲਕਾ ਅਸੀਂ ਬਹੁਤ ਗੁਨਾਹ ਕਰਦੇ ਹਾਂ, ਬਹੁਤ ਗਲਤੀਆਂ ਕੀਤੀਆਂ ਨੇ, ਤੂੰ ਸਾਡਾ ਪਿਓ ਹੈ, ਪਿਓ ਦਾ ਹੱਕ ਬਣਦਾ ਝਿੜਕਣ ਦਾ, ਪਿਓ ਦਾ ਹੱਕ ਬਣਦਾ ਸਿਖਾਉਣ ਦਾ, ਉਪਦੇਸ਼ ਦੇਣ ਦਾ, ਪਿਓ ਦੀ ਝਿੜਕ ਅਤੇ ਪਿਓ ਦਾ ਉਪਦੇਸ਼ ਇਹ ਪਿਓ ਦਾ ਹੱਕ ਹੈ। ਅਤੇ ਮਾਲਕਾ ਪਰ ਪਿਓ ਕਦੇ ਇਹ ਨਹੀਂ ਕਹਿੰਦਾ ਵੀ ਮੈਂ ਤੇਰੀ ਸੰਭਾਲ ਨਹੀਂ ਕਰਨੀ, ਮੈਂ ਤੈਨੂੰ ਆਪਣਾ ਪੁੱਤਰ ਨਹੀਂ ਮੰਨਦਾ, ਮੈਂ ਤੈਨੂੰ ਆਪਣੀ ਔਲਾਦ ਨਹੀਂ ਮੰਨਦਾ, ਪਿਓ ਕਦੇ ਇਹ ਨਹੀਂ ਕਹਿੰਦਾ। ਪਿਓ ਝਿੜਕਦਾ ਹੈ, ਪਿਓ ਝਿੜਕਦੇ ਨਾਲ ਨਾਲ ਸਮਝਾ, ਉਹ ਝਿੜਕਦਾ ਵੀ ਇਸ ਕਰਕੇ ਵੀ ਤੈਨੂੰ ਸਮਝ ਲੱਗੇ, ਝਿੜਕਦੇ ਨਾਲ ਨਾਲ ਉਪਦੇਸ਼ ਵੀ ਦਿੰਦਾ ਨਾ। ਪਹਿਲਾਂ ਗੁੱਸੇ ਹੋ ਜਾਣਾ, ਮੁੜ ਕੇ ਨਾਲ ਮੱਤ ਦੇਣੀ, ਨਾਲੇ ਉਪਦੇਸ਼ ਦੇਣਾ, ਅਤੇ ਜਦੋਂ ਵੇਖਿਆ ਵੀ ਹੁਣ ਪੁੱਤ ਰੋ ਪਿਆ, ਨਿੰਮੋ ਝੂਣਾ ਹੋ ਗਿਆ, ਫਿਰ ਗੱਲ ਨਾਲ ਵੀ ਲਾ ਲੈਂਦਾ, ਫਿਰ ਗੱਲ ਨਾਲ ਲਾ ਕੇ ਫਿਰ ਮੱਤ ਦਿੰਦਾ, ਮੈਂ ਤੇਰੇ ਭਲੇ ਵਾਸਤੇ ਕਹਿੰਦਾ, ਮੈਂ ਤੇਰੇ ਚੰਗੇ ਵਾਸਤੇ ਆਖਦਾ। ਪਿਓ ਫਿਰ ਅੱਗੋਂ ਆਖਦਾ ਨਾ ਵੀ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਝਿੜਕਣਾ, ਪਰ ਤੂੰ ਸਮਝਦਾ ਨਹੀਂ, ਤੈਨੂੰ ਸਮਝਾਉਣ ਵਾਸਤੇ ਝਿੜਕ। ਮਾਲਕਾ ਜੇ ਅਸੀਂ ਗੁਨਾਹ ਕੀਤੇ ਨੇ ਫਿਰ ਕਰ ਉਪਦੇਸ਼, ਝਿੜਕੇ ਬਹੁ ਭਾਂਤੀ ਬਹੁ ਰੁਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ। ਮਾਲਕਾ ਤੂੰ ਕਿਰਪਾ ਕਰ, ਸਾਡੇ ਔਗਣ ਬਖਸ਼ ਕੇ ਅਤੇ ਸਾਨੂੰ ਅੱਗੇ ਮਾਰਗ 'ਤੇ ਪਾ, ਅਤੇ ਇੰਨੀ ਕੁ ਰਹਿਮਤ ਰੱਖੀ ਅਗਲੇ ਰਾਹ 'ਤੇ ਤੋਰਦਿਆਂ ਸਾਡਾ ਰਖਵਾਲਾ ਬਣ ਕੇ ਤੋਰੀ, ਮੁੜ ਕੇ ਅਸੀਂ ਕਦੇ ਮਾੜੇ ਰਾਹ 'ਤੇ ਨਾ ਤੁਰੀਏ, ਫਿਰ ਅਸੀਂ ਉਹ ਗੁਨਾਹ ਉਹ ਗਲਤੀਆਂ ਨਾ ਕਰੀਏ ਜਿਹੜੀਆਂ ਭੁੱਲਾਂ ਅਤੇ ਜਿਹੜੇ ਗੁਨਾਹ ਅਸੀਂ ਤੇਰੇ ਕੋਲੋਂ ਬਖਸ਼ਾਏ ਨੇ, ਕਿਰਪਾ ਕਰਕੇ ਰੱਖ। ਆਪ ਰੱਖਦਾ ਹੈ ਉਹ, ਸਤਿਗੁਰੂ ਕਹਿੰਦੇ ਭ੍ਰਮ ਦੁੱਖ ਦਰਦ ਨਿਵਾਰ ਖਿਨ ਮੈਂ ਰੱਖ ਲੇਹੋ ਦੀਨ ਦਇਆਲਾ। ਫਿਰ ਅਗਾਂਹ ਜੇਕਰ ਮਾਤ ਪਿਤਾ ਸਵਾਮ ਸੱਜਣ, ਮਾਲਕਾ ਤੂੰ ਸਾਰੇ ਜਗਤ ਦਾ ਮਾਂ ਵੀ ਹੈ, ਪਿਓ ਵੀ ਹੈ, ਸਵਾਮੀ ਵੀ ਹੈ, ਸੱਜਣ ਮਿੱਤਰ ਵੀ ਹੈ, ਸਭ ਜਗਤ ਬਾਲ ਗੋਪਾਲਾ, ਸਾਰੇ ਦਾ ਸਾਰਾ ਜਗਤ ਹੇ ਧਰਤੀ ਨੂੰ ਪਾਲਣ ਵਾਲੇ ਮਾਲਕਾ, ਇਹ ਤੇਰਾ ਬਾਲਕ ਹੈ, ਸਾਰਾ ਜਗਤ ਤੇਰਾ ਬੱਚਾ ਹੈ, ਸਾਰਾ ਜਗਤ ਦੇ ਜਿੰਨੇ ਜੀਵੇ ਤੇਰੇ ਬੱਚੇ ਨੇ, ਤੂੰ ਇਹਨਾਂ ਦਾ ਮਾਂ ਵੀ ਹੈ, ਪਿਓ ਵੀ ਹੈ, ਮਿੱਤਰ ਵੀ ਹੈ, ਮਾਲਕ ਵੀ ਹੈ, ਅਤੇ ਤੂੰ ਧਰਤੀ ਨੂੰ ਪਾਲਣ ਵਾਲਾ ਹੈ। ਮਾਲਕਾ ਕਿਰਪਾ ਕਰਕੇ ਇਹ ਸਾਡੇ ਜੀਵਾਂ ਨੂੰ ਸੰਭਾਲਦਿਆਂ ਹੋਇਆਂ ਸਾਡੀ ਪਾਲਣਾ ਕਰਦਿਆਂ

ਫਿਰ ਦੂਸਰੇ ਪਦੇ ਦੀ ਸੰਪੂਰਨਤਾ ਕੀਤੀ ਜੀ, ਕਹਿੰਦੇ ਜੋ ਸ਼ਰਨ ਆਵੇ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ, ਗੁਣ ਨਿਧਾਨ ਪਾਵੇ, ਉਹਨੂੰ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ। ਜਿਹਨੂੰ ਗੁਣਾਂ ਦਾ ਖਜ਼ਾਨਾ ਮਿਲ ਗਿਆ, ਸੋ ਬਾਹੁੜ ਜਨਮ ਨਾ ਮਰਤਾ, ਕਹਿੰਦੇ ਮੁੜ ਕੇ ਨਹੀਂ ਫਿਰ ਉਹ ਜੰਮਦਾ ਅਤੇ ਮਰਦਾ। ਕਿਉਂ? ਕਿਉਂਕਿ ਗੁਣਾਂ ਦਾ ਖਜ਼ਾਨਾ ਮਿਲ ਗਿਆ। ਗੁਣਾਂ ਦਾ ਖਜ਼ਾਨਾ ਹੁਣ ਕਹਿ ਲਓ ਵੀ ਇੱਥੇ ਅਕਾਲ ਪੁਰਖ, ਜਿਹੜਾ ਉਹਦੀ ਸ਼ਰਨ ਵਿੱਚ ਚਲੇ ਗਿਆ ਉਹਨੂੰ ਉਹ ਮਿਲ ਗਿਆ। ਕੌਣ? ਜਿਹੜਾ ਰੱਖਣ, ਜਿਹਨੇ ਰੱਖਣ ਹੈ। ਜਦੋਂ ਆਪਾਂ ਉਹਦੇ ਅੱਗੇ ਜਾ ਕੇ ਨਿਟਾਲ ਹੋ ਕੇ ਬਹਿ ਹੀ ਗਏ, ਫਿਰ ਉਹ ਜਿਵੇਂ ਮਰਜ਼ੀ ਰੱਖੇ, ਫਿਰ ਉਹਨੂੰ ਪਤਾ ਹੈ ਨਾ ਵੀ ਹੁਣ ਇਹਨੂੰ ਰੱਖਣਾ ਪੈਣਾ, ਭਾਈ ਇਹ ਬੈਠਾ, ਇਹਨੂੰ ਸੰਭਾਲਣਾ ਪੈਣਾ, ਭਾਵੇਂ ਉਹ ਬੱਧਾ ਚੱਟੀ ਸੰਭਾਲੇ, ਭਾਵੇਂ ਉਹ ਜਿਵੇਂ ਮਰਜ਼ੀ ਸੰਭਾਲ ਕਰੇ, ਹੈ ਨਾ, ਪਰ ਉਹ ਸੰਭਾਲੇਗਾ। ਬਸ ਉਸ ਜੀਵ ਵਾਂਗੂੰ ਜਾ ਕੇ ਉਹਦੇ ਦਰ 'ਤੇ ਬਹਿ ਜਾਓ, ਜਿਹੜਾ ਜੀਵ ਸਾਰੀਆਂ ਆਸਾਵਾਂ ਇੱਛਾਵਾਂ ਛੱਡ ਕੇ ਬੈਠਾ ਹੋਵੇ, ਅਤੇ ਇਹ ਸੋਚ ਲੈ ਕੇ ਬੈਠਾ ਹੋਵੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਣ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਬਸ ਆਹ ਸੋਚ ਲੈ ਕੇ ਜਿੱਦਣ ਉਹਦੀ ਸ਼ਰਨ 'ਚ ਪੈ ਜਾਂਗੇ, ਫਿਰ ਗੁਣ ਨਿਧਾਨ ਪਾਵੇ, ਫਿਰ ਉਹ ਆਪਣੇ ਬਿਰਦ ਦੀ ਸੰਭਾਲ ਕਰੇਗਾ ਨਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਗਲ ਨਾਲ ਲਾਏਗਾ ਉਹ, ਬਸ ਉਹਦੇ ਅੱਗੇ ਨਿਭਣਾ ਪਏਗਾ, ਆਪਣਾ ਆਪਾ ਛੱਡਣਾ ਪਏਗਾ, ਨਿਟਾਲ ਹੋਣਾ ਪਏਗਾ, ਫਿਰ ਉਹ ਗਲ ਨਾਲ ਜ਼ਰੂਰ ਲਾਏਗਾ। ਗੁਣ ਨਿਧਾਨ ਪਾਵੇ, ਬਾਹੁੜ ਜਨਮ ਨਾ ਮਰਤਾ, ਫਿਰ ਜੰਮਣ ਮਰਨ ਨੂੰ ਆਪ ਕੱਟ ਦਿੰਦਾ। ਬਿਨਵੰਤ ਨਾਨਕ ਦਾਸ ਤੇਰਾ, ਮਾਲਕ ਜੀਓ ਆਪ ਜੀ ਦਾ ਦਾਸ ਸੇਵਕ ਨਾਨਕ ਆਪ ਜੀ ਅੱਗੇ ਬੇਨਤੀ ਕਰਦੇ ਨੇ, ਅਤੇ ਕੀ ਆਖਦੇ ਨੇ, ਸਭ ਜੀ ਤੇਰੇ ਤੂੰ ਕਰਤਾ, ਮਾਲਕਾ ਸਾਰੇ ਜੀ ਤੇਰੇ ਨੇ, ਅਤੇ ਤੂੰ ਇਹਨਾਂ ਸਾਰੇ ਜੀਵਾਂ ਨੂੰ ਕਰਨ ਵਾਲਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਪਹਿਲੇ ਔਰ ਦੂਸਰੇ ਪਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਦੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਕਿਤੇ ਮਾਲਕ ਅੱਗੇ ਸਾਨੂੰ ਅਰਜ਼ੋਈ ਕਰਨੀ ਆ ਜਾਏ, ਅਰਦਾਸ ਕਰਨੀ ਆ ਜਾਏ ਕਿ ਮਾਲਕਾ ਕਿਰਪਾ ਕਰ, ਸਾਰੇ ਜਗਤ ਦੀ ਰਾਖੀ ਕਰੋ, ਸਾਰੇ ਜਗਤ ਦੀ ਸੰਭਾਲ ਕਰੋ, ਆਪ ਕਿਰਪਾ ਕਰੋ, ਅਤੇ ਕਿਰਪਾ ਕਰਕੇ ਇਸ ਜਗਤ ਜਲੰਦੇ ਨੂੰ ਆਪ ਆਪਣੀ ਕਿਰਪਾ ਕਰਕੇ ਰੱਖ ਲਓ। ਜਿੱਤ ਦੁਆਰੇ ਉਭਰ ਹੈ ਤੈਲੇ ਹੋ ਵਾਰ, ਜਿਵੇਂ ਇਹਦਾ ਬਚਾਅ ਹੋਵੇ ਉਵੇਂ ਇਸ ਜਗਤ ਦਾ ਬਚਾਅ ਕਰੋ। ਰੱਖਣਾ ਤੁਸੀਂ ਹੈ, ਜੀਵ ਗੁਨਾਹ ਕਰਦੇ ਨੇ, ਇਹਨਾਂ ਦੇ ਕੀਤੇ ਗੁਨਾਹ ਇਹਨਾਂ ਦੇ ਸਾਹਮਣੇ ਆਉਂਦੇ ਨੇ, ਪਰ ਮਾਲਕਾ ਕੱਟਣੇ ਤੂੰ ਨੇ, ਅਤੇ ਜੀਵਾਂ 'ਤੇ ਕਿਰਪਾ ਕਰਕੇ ਇਹਨਾਂ ਗੁਨਾਹਾਂ ਨੂੰ ਤੁਸੀਂ ਬਖਸ਼ ਲਵੋ। ਅਰਦਾਸ ਅਰਜ਼ੋਈ ਕਰਦੇ ਰਿਹਾ ਕਰੋ। ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ ਭਾਗੀ ਪਾਇਆ, ਐਸਾ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨੁ ਜੀਆਂ ਵਧਾਈਆਂ।

ਨੰਦੋਹਮ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਹੋਏ ਸਵਾਰ ਨਾਮ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛੁ ਹੈ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਾਏ ਵਸਿਆ ਜਨੇਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਇਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੋਂ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਭ ਤਿਤ ਕਰ ਸੁਪਾਗੈ ਕਰ ਸੁਪਾਗੈ ਸਭ ਦੇ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੋ ਤੋ ਵਸ ਕੀਤੇ ਕਾਲ ਕੁੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦਵਾਜ ਆਨੰਦ ਸੁਣੋ ਵਡਭਾਗੀ।

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਪਹਿਰਦਾਸ ਜੀਓ ਪਿੰਡ ਸਭ ਤੇਰੇ ਰਾਸ, ਮਾਤ ਪਿਤਾ ਹਮ ਵਾਰਿਕ ਤੇਰੇ ਤੁਮਰੀ, ਕੋਈ ਨਾ ਜਾਣੈ ਤੁਮਰਾ ਅੰਤ। ਸਗਲ ਸਮਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੋ
0: ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾਵੇ ਤਾਏ। ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ, ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤੇ ਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਸਿਆ ਰਿਆਇਤ, ਦੇਖ ਤੇਗ ਫਤਿਹ ਬ੍ਰਿਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਨਿਆਂ ਦੇ ਮਾਨ।

ਆਪਣੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰੂ ਸਿੱਖੀ ਜੀਵਨ ਨਾ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ

ਕਰਨੀ ਮਹਿਰਾਮਤ ਕਰਨੀ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹ ਦੇ ਸੁਣਨ ਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡ ਕੀ ਬੇਲਾ ਪਿਓ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹਿਲਾ ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਾਂ ਗੁਰਵਾਨ ਜਾਉ ਮਿਹਰਬਾਨਾ ਹਾਂ ਕੁਰਬਾਨ ਜਾਉ ਹਾਂ ਕੁਰਬਾਨ ਜਾਉ ਤਿਨਾ ਕੈ

ਹਾਂ ਸਦ ਕੁਰਬਾਨੈ ਜਾਉ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੈ, ਅਰਦਖ ਗੁਰੂ ਨਿਸਤਾਰ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾ ਗੁਰੂ ਦੇਖਾ ਸਾਹਮਣੇ, ਗੁਰ ਬੁਰਾ ਜਿਨ ਸਿਮਰਿਆ

ਸਲੋਕ ਮਹਲਾ ਦੂਜਾ ਕਿਸ ਹੀ ਕੋਈ ਕੋਏ ਮੰਜਨ ਮਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚੇਤਨਾ ਆਵਹੀ ਕਿਸ ਹੀ ਕੋਈ ਕੋਏ ਮੰਜਨ ਮਣੀ ਇੱਕ ਤੂੰ

ਮਹਲਾ ਦੂਜਾ ਜਾ ਸੁਖ ਤਾਂ ਸਰਾਵਿਓ।

तू अगम दयाल अगम है, आप ले है मिलाई मैं तुझ बिन मिली को नहीं।

ਛਡਾਇ ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ ਜੋ

ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਿਜਲੇ ਕਿਹਦੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਚੇਤੇ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਤੁਮਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਤੇ ਆਈਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਦਾਵੇ ਤਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫ

ਵਿੱਚ ਬਤੀਤ ਕਰਵਾ ਬਨਾਮ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ ਘਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਦੋਹਰਾ ਵਾਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਮ ਲੈਂਗੇ ਖੁਆਰ ਹੋਏ ਸਮ ਲੈਂਗੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤਵੀ, ਪ੍ਰੇਮ ਬਡੋਲਾ ਤੈ ਸ਼ਰਤਾ, ਟਕਣ ਕੋ ਪਤ ਮੇਰੀ, ਦਾਨਾ ਬਿਨਾ ਸਾਈ ਮੈਂਡਾ, ਨਾਨਕ ਸਰ ਨਾ ਜਾਣਾ ਤੇਰੀ, ਮਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ।
0: ਗੁਣ ਗਾਵਾਂ ਨਰਾਤ,
1: ਨਾਨਕ ਚਾਉ ਵਿਹੋ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਦੂਜਾ, ਕਿਸ ਹੀ ਕੋਈ ਕੋਏ, ਮਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾ ਲਗ ਚੇਤਨਾ ਆਵਹੀ, ਕਿਸ ਹੀ ਕੋਈ ਕੋਏ, ਮਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾ ਲਗ ਚੇਤਨਾ ਆਵਹੀ। ਮਹਲਾ ਦੂਜਾ, ਜਾ ਸੋ ਸਾ ਸੁਖ ਤਾ ਸੋ ਰਵਿਓ, ਦੁੱਖ ਪੀ ਸੰਭਾਲਿਓ, ਨਾਨਕ ਕਹੈ ਸਿਆਣੀਏ, ਇਹ ਕੰਤ ਮਿਲਾਵਾ ਹੋਏ। ਪੌੜੀ ਹਾਂ ਕਿਆ ਸਾਲਾਹੀ ਕਿਰਮ ਜੰਤਰ,

ਛਡਾਈ ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ ਜੋ ਤੇਰੀ ਸ਼ਰਣਾਗਤੀ

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हरे वाहे गुरु जी का खालसा, वाहे गुरु जी की फतेह।

ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚੁਲਾਈ ਤੇਗ ਵਾਈ ਦੇਖ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ

ਗੀਤ ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਿੱਖਾਂ।

ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ, ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ ਭਿੱਜੋ ਸਜੋ ਕੰਬਲੀ ਅੱਲਾ ਵਰਸੇ ਮੇਂ ਹੋ ਜਾਏ ਮਿਲਾਂ ਤਿਨ ਸੱਜਣਾ ਟੁੱਟੋ ਨਾ ਹੀ ਨੇ ਹੋ। ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੇ ਗਰੀਬਾਂ ਮੇ ਸਿਰਨੇਵਾ ਕਰ ਦੇਖ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤ ਇਹੀ ਸੋ ਕਹਾਉ ਟਲ ਗੁਰ ਸੇਵੀ ਹੈ ਆਹਨੇ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜਣ ਵਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਹੀ ਕਿਸ ਹੀ ਕੋਈ ਕੋਏ ਮੰਜਣ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਹੀ ਮਹੱਲਾ ਦੂਜਾ ਜਾਂ ਸੁਖ ਤਾਂ ਸੋਰਾਵਿਓ ਦੁੱਖ ਭੀ ਸੰਭਾਲਿਓ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹੋਂ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ
आप लह मिलाई, मैं तुझ बिन बिल्ली को नहीं, तू अंत सखाई, जो तेरी शरणागति तिन लह छड़ाई, नानक वे परवाहो है तिस तिल ना तुमाई, तू अगम दयाल अगम है आप लह मिलाई, मैं तुझ बिन बिल्ली को नहीं, तू अंत सखाई, जो तेरी शरणागति तिन लह छड़ाई, नानक वे परवाहो है तिस तिल न तमाई। वाहे गुरु जी का खालसा, वाहे गुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦੇ ਹਨ, ਗੁਰਮਤ ਦਾ ਉਪਦੇਸ਼ ਦਿੰਦੇ ਨੇ, ਬਾਣੇ ਔਰ ਬਾਣੀ ਦੇ ਧਾਰਨੀ ਬਣਾਉਂਦੇ ਹਨ, ਮੀਰੀ ਔਰ ਪੀਰੀ ਦੇ ਗੁਣ ਬਖਸ਼ਦੇ ਨੇ। ਦਿਨੋਂ ਦਿਨ ਚੜ੍ਹਦੀ ਕਲਾ ਹੈ। 22 ਧਾਰ ਦੇ ਜਿਹੜੇ ਰਾਜੇ ਨੇ, ਰਾਜਾ ਭੀਮ ਚੰਦ ਕਹਿਲੂਰੀ ਰਾਜਾ, ਇਹਦੇ ਮਨ ਦੇ ਵਿੱਚ ਈਰਖਾ ਹੈ, ਨਫ਼ਰਤ ਹੈ, ਜਿਸ ਕਰਕੇ ਅੰਦਰੋਂ ਸੜ ਬਲ ਰਿਹਾ, ਜ਼ੋਰ ਆਪਣੇ ਵੱਲੋਂ ਪੂਰਾ ਲਾਇਆ ਕਿ ਕਿਸੇ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਹਾਸਲ ਕਰ ਲਵਾਂ, ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕਰ ਦਿਆਂ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਹਰ ਵੇਲੇ ਹਰ ਵਕਤ ਨਾਕਾਮਯਾਬੀ ਹੀ ਪ੍ਰਾਪਤ ਹੋਈ। ਅਖੀਰ ਇਸ ਹੱਦ ਤੱਕ ਇਹ 22 ਧਾਰ ਦੇ ਰਾਜੇ ਗਿਰ ਗਏ ਕਿ ਇਹਨਾਂ ਨੇ ਇੱਕ ਗਊ ਬਣਾ ਕੇ ਅਤੇ ਉਹਦੀ ਕਸਮ ਜਿਹੜੀ ਆ ਉਹ ਖਾਂਦਿਆਂ ਹੋਇਆਂ ਇਹ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਤੁਹਾਡਾ ਪਿੱਛਾ ਛੱਡ ਦਿਆਂਗੇ। ਧਿਆਨ ਦੇ ਵਿੱਚ ਰੱਖਣਾ, ਇੱਕ ਅਨੰਦਪੁਰ ਸਾਹਿਬ ਮਹਾਰਾਜ ਜੀ ਨੇ ਹਜੇ ਛੱਡਣਾ ਹੈ, ਪਰ ਇਹ ਜਿਹੜਾ ਹੁਣ ਅਨੰਦਪੁਰ ਸਾਹਿਬ ਨੂੰ ਛੱਡ ਰਹੇ ਨੇ ਉਹ ਮਹਾਰਾਜ ਸਿਰਫ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ ਉਹਨੂੰ ਮਹਾਰਾਜ ਜੀ ਨੇ ਛੱਡਣਾ ਹੈ, ਕਿਉਂਕਿ ਮਨ ਦੇ ਵਿੱਚ ਆਏਗਾ ਵੀ ਉਹ 'ਤੇ ਕਿੰਨੇ ਮਹੀਨੇ ਘੇਰਾ ਪਿਆ ਰਿਹਾ। ਉਸ ਤੋਂ ਬਾਅਦ ਫਿਰ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡ ਕੇ ਜਾਂਦੇ ਆ ਦਰਿਆ 'ਤੇ, ਫਿਰ ਪਰਿਵਾਰ ਵਿਛੜ, ਉਹ ਅਗਾਂਹ ਜਾ ਕੇ ਹਜੇ ਪ੍ਰਸੰਗ ਚੱਲਣਾ। ਇੱਥੇ ਮਹਾਰਾਜ ਕੇਵਲ ਅਤੇ ਕੇਵਲ ਕਿਉਂਕਿ ਇਹ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਹੈ ਇਹਦੇ ਵਿੱਚੋਂ ਦੀ ਮਹਾਰਾਜ ਨੂੰ ਬਾਹਰ ਲਿਆਉਣਾ ਚਾਹੁੰਦਾ, ਔਰ ਪਿਛਲੀ ਜੰਗ ਦੇ ਵਿੱਚ ਆਪ ਜੀ ਨੇ ਸਰਵਣ ਵੀ ਕੀਤਾ ਸੀ ਕਿ ਹਾਥੀ ਉੱਤੇ ਮਸਤਕ 'ਤੇ ਤਵੀ ਬੰਨ੍ਹ ਕੇ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ ਇਹਦਾ ਦਰਵਾਜ਼ਾ ਨਹੀਂ ਸੀ ਇਹਨਾਂ ਤੋਂ ਟੁੱਟਦਾ, ਉਹ ਤੋੜਨਾ ਚਾਹੁੰਦੇ ਸੀ, ਮਤਲਬ ਇਹਦੇ 'ਤੇ ਕਾਬਜ਼ ਹੋਣਾ ਚਾਹੁੰਦੇ ਨੇ। ਇਸ ਲਈ ਮਹਾਰਾਜ ਨੇ ਇਹ ਜਿਹੜਾ ਕਿਲ੍ਹਾ ਹੈ ਇਹ ਛੱਡਣ ਦਾ ਫੈਸਲਾ ਕੀਤਾ। ਹਾਲਾਂਕਿ ਸਿੰਘਾਂ ਨੇ ਆਖਿਆ ਵੀ ਮਹਾਰਾਜ ਇਹ ਤਾਂ ਮੁਕਰ ਜਾਣ ਵਾਲੇ ਨੇ, ਇਹਨਾਂ 'ਤੇ ਭਰੋਸਾ ਨਹੀਂ। ਅਤੇ ਗੁਰੂ ਮਹਾਰਾਜ ਦੇ ਜਿਹੜੇ 52 ਬਚਨ ਨੇ ਉਹਨਾਂ ਦੇ ਵਿੱਚ ਵੀ ਇੱਕ ਬਚਨ ਹੈ ਕਿ ਜਿਹੜਾ ਧਰਮ ਦੇ ਨਾਮ 'ਤੇ ਕਸਮ ਖਾਵੇ, ਸਹੁੰਾਂ ਚੁੱਕੇ, ਉਹਦੇ 'ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਮਹਾਰਾਜ ਦੇ 52 ਬਚਨਾਂ ਵਿੱਚੋਂ ਇੱਕ ਬਚਨ ਇਹ ਵੀ ਆਉਂਦਾ ਹੈ। ਤਾਂ ਗੁਰੂ ਮਹਾਰਾਜ ਨੇ ਆਪਣੇ ਖਾਲਸੇ ਨਾਲ, ਪਰਿਵਾਰ ਨਾਲ, ਸਿੰਘਾਂ ਨਾਲ ਗੱਲਬਾਤ ਕੀਤੀ। ਤਾਂ ਸਤਿਗੁਰੂ ਮਹਾਰਾਜ ਜੀ ਇਹ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਹੈ ਇਹ ਛੱਡਣ ਵਾਸਤੇ ਤਿਆਰ ਹੋ ਗਏ। ਅਗਲਾ ਪ੍ਰਸੰਗ ਕਵੀ ਜੀ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ।
1: ਕਰਿਓ ਕੂਚ ਸਤਿਗੁਰ ਚੱਲੇ ਸੰਗ ਖਾਲਸਾ ਵੀਰ।
0: ਮਹਾਰਾਜ ਜੀ ਨੇ ਤਿਆਰੀ ਕਰਵਾ ਲਈ, ਇੱਥੋਂ ਹੁਣ ਚੱਲਣ ਲਈ ਸਤਿਗੁਰੂ ਜੀ ਤਿਆਰ, ਔਰ ਸੰਗ ਖਾਲਸਾ, ਗੁਰੂ ਕਾ ਖਾਲਸਾ ਵੀ ਗੁਰੂ ਮਹਾਰਾਜ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਹੈ।
1: ਵਿਜੈ ਨਾਦ ਰਣਜੀਤ ਕੋ ਸੁਣਤ ਅਧੀਰਜ ਪੀਰ।
0: ਔਰ ਜਦੋਂ ਮਹਾਰਾਜ ਇੱਥੋਂ ਕੂਚ ਕਰਨ ਲੱਗੇ ਨੇ, ਚਾਲੇ ਪਾਉਣ ਲੱਗੇ ਨੇ, ਤੇ ਸਭ ਤੋਂ ਪਹਿਲਾਂ ਰਣਜੀਤ ਨਗਾਰਾ ਜਿਹੜਾ ਇਹ ਵਜਾਇਆ ਗਿਆ ਹੈ। ਜਦੋਂ ਰਣਜੀਤ ਨਗਾਰਾ ਵੱਜਿਆ, ਸੁਨਤ ਆ ਧੀਰਜ, ਜਿਹੜੇ ਅੰਦਰ ਧੀਰਜ ਬਣਾ ਕੇ ਹੌਸਲਾ ਰੱਖ ਕੇ ਬੈਠੇ ਆ, ਜਦੋਂ ਉਹ ਰਣਜੀਤ ਨਗਾਰੇ ਦੀ ਆਵਾਜ਼ ਸੁਣਦੇ ਆ ਤੇ ਉਹ ਆਪਣਾ ਹੌਸਲਾ ਛੱਡ ਬੈਠਦੇ ਆ। ਭਾਵ ਮਹਾਰਾਜ ਨੇ ਐਵੇਂ ਨਹੀਂ ਇਹਦਾ ਨਾਮ ਰਣਜੀਤ ਰੱਖਿਆ, ਇਹ ਨਗਾਰੇ ਦੇ ਵਿੱਚ ਉਹਦੀ ਜਿਹੜੀ ਵਿੱਚੋਂ ਆਵਾਜ਼ ਉੱਠਦੀ ਹੈ ਉਹਦੇ ਵਿੱਚ ਹੀ ਇੰਨਾ ਬਲ ਹੈ ਕਿ ਚੰਗਾ ਭਲਾ ਇਨਸਾਨ ਵੀ ਆਪਣਾ ਧੀਰਜ ਛੱਡ ਦਿੰਦਾ ਹੈ। ਜਦੋਂ ਕਹਿੰਦੇ ਰਣਜੀਤ ਨਗਾਰਾ ਵੱਜਿਆ ਅਤੇ ਸੁਨਤ ਆ ਧੀਰਜ, ਆ ਮੈਨੇ ਜਿਹੜਾ ਨਾਂ ਵਾਚਕ ਹੈ ਧੀਰਜ, ਜਿਹੜਾ ਧੀਰਜ ਨਹੀਂ ਰਹਿੰਦਾ ਸੁਣ ਕੇ, ਉਹ ਰਣਜੀਤ ਨਗਾਰਾ ਮਹਾਰਾਜ ਜੀ ਨੇ ਵਜਵਾਇਆ ਹੈ।
1: ਬਾਬਾ ਕਹਿਓ ਖਾਲਸੇ ਜੋਰ ਹੱਥ।
0: ਕਹਿੰਦੇ ਨੇ ਫਿਰ ਇੱਥੋਂ ਕੂਚ ਕੀਤਾ, ਕਿਲ੍ਹੇ ਤੋਂ ਬਾਹਰ ਆ ਗਏ। ਥੋੜ੍ਹੀ ਜਿਹੀ ਦੂਰੀ 'ਤੇ ਮਹਾਰਾਜ ਸਤਿਗੁਰੂ ਜੀ ਜਦੋਂ ਗਏ ਨੇ ਅਤੇ ਗੁਰੂ ਕੇ ਖਾਲਸੇ ਨੇ ਫਿਰ ਹੱਥ ਜੋੜ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਹੈ।
1: ਤ੍ਰਿਪਦਈ ਆਣ ਪ੍ਰਤਿਆਗਨਾਥ।
0: ਸਤਿਗੁਰੂ ਮਹਾਰਾਜ ਜੀ, ਰਾਜਾ ਭੀਮ ਚੰਦ ਕਹਿਲੂਰੀ ਰਾਜਾ ਜੋ ਚਾਹੁੰਦਾ ਸੀ ਉਹਦੀ ਉਹ ਗੱਲ ਪੂਰੀ ਹੋ ਗਈ, ਤੁਸੀਂ ਇੱਥੋਂ ਕੂਚ ਕਰਨ ਲੱਗੇ ਹੋ ਕੀਤਾ ਹੈ। ਉਹ ਜਿਹੜਾ ਗਿਰਪਤ ਨਾਥ ਪਹਾੜੀ ਰਾਜਾ ਹੈ, ਮਹਾਰਾਜ ਕੀ ਉਹਦੇ ਮਨ ਦੀ ਮੁਰਾਦ ਪੂਰੀ ਹੋ ਗਈ ਕਿ ਉਹਦਾ ਜ਼ੋਰ ਜਿਹੜਾ ਸੀ ਇਸ ਤਰ੍ਹਾਂ ਚੱਲ ਗਿਆ? ਸਤਿਗੁਰੂ ਮਹਾਰਾਜ ਜੀ ਨਾਲ ਇਸ ਤਰ੍ਹਾਂ ਵਿਚਾਰਾਂ ਕਰਦੇ ਹਨ,
1: ਪਲਟਾ ਸੋ ਲਿਓ ਆਪਣਾ ਜ਼ਰੂਰ।
0: ਤੇ ਮਹਾਰਾਜ ਜੀ ਕਿ ਅਸੀਂ ਉਹਨੂੰ ਐਵੇਂ ਹੀ ਛੱਡ ਦਈਏ, ਕਿਲ੍ਹਾ ਛੱਡ ਕੇ ਅਸੀਂ ਤੁਰ ਪਏ ਹਾਂ, ਅਤੇ ਜਿਹੜਾ ਇੰਨਾ ਵੱਡਾ ਅਹੰਕਾਰੀ ਹੈ, ਹੁਣ ਤਾਂ ਧਰਮ ਦੇ ਨਾਮ 'ਤੇ ਵੀ ਇਹ ਕਸਮਾਂ ਸੋਹਾਂ ਚੁੱਕਣ ਲੱਗ ਪਏ ਨੇ, ਅਤੇ ਕੀ ਉਹਨਾਂ ਨੂੰ ਇਸੇ ਤਰ੍ਹਾਂ ਆਪਾਂ ਛੱਡ ਦਿਆਂ? ਹੁਣੇ ਮਹਾਰਾਜ ਨੂੰ ਪਤਾ ਵੀ ਅਗਲਾ ਸਮਾਂ ਕੀ ਬਣਨਾ, ਸਾਨੂੰ ਨਹੀਂ ਪਤਾ। ਅਗਲੇ ਸਮੇਂ ਦਾ ਨਹੀਂ ਸਾਨੂੰ ਪਤਾ ਕਿ ਅਗਲੇ ਟਾਈਮ, ਅਗਲੇ ਸਮੇਂ ਵਿੱਚ ਕੀ ਹੋਣਾ, ਇਹ ਸਾਨੂੰ ਨਹੀਂ ਪਤਾ। ਅਤੇ ਜੋ ਹੈ ਅਸੀਂ ਉਹਨੂੰ ਹੁਕਮ ਮੰਨ ਕੇ ਚੱਲਣਾ। ਕਿਉਂ ਮਹਾਰਾਜ ਨੇ ਕਿਹਾ ਉਹਦੀ ਆਗਿਆ 'ਚ ਚੱਲੋ, ਹੁਕਮ 'ਚ ਚੱਲੋ? ਕਿਉਂਕਿ ਸਾਨੂੰ ਕੱਲ੍ਹ ਦਾ ਨਹੀਂ ਪਤਾ ਕੱਲ੍ਹ ਕੀ ਹੋਣਾ, ਇਸ ਲਈ ਜੋ ਹੈ ਉਹਦੇ ਹੁਕਮ ਦੇ ਵਿੱਚ ਅਸੀਂ ਤੁਰਨਾ। ਪਰ ਸਤਿਗੁਰੂ ਨੂੰ ਪਤਾ, ਜਿਹਦਾ ਹੁਕਮ ਹੋਣਾ ਉਹਨੂੰ ਪਤਾ ਹੈ, ਹੁਕਮੀ ਨੂੰ ਪਤਾ ਨਾ ਜਿਹਨੇ ਹੁਕਮ ਕਰਨਾ, ਆਪਾਂ ਤਾਂ ਉਹਦੇ ਹੁਕਮ ਦੇ ਵਿੱਚ ਤੁਰਨਾ। ਇਸ ਵਾਸਤੇ ਗੁਰੂ ਕਾ ਖਾਲਸਾ ਮਹਾਰਾਜ ਜੀ ਨੂੰ ਇਹ ਗੱਲ ਆਖਦਾ ਵੀ ਮਹਾਰਾਜ ਕਿ ਆਪਾਂ ਉਹਨੂੰ ਇੱਦਾਂ ਹੀ ਛੱਡ ਕੇ ਤੁਰ ਪਵਾਂਗੇ? ਉਹਦਾ ਜਿਹੜਾ ਹਾਲ, ਜੋ ਉਹਨੇ ਕੀਤਾ ਹੈ, ਜੋ ਹੰਕਾਰ ਨਾਲ ਭਰਿਆ, ਉਹਨੂੰ ਉਹਦੇ ਕਰਮ ਦੀ ਸਜ਼ਾ ਮਿਲਣੀ ਚਾਹੀਦੀ ਹੈ।
1: ਲੂਟ ਗ੍ਰਾਮ ਪਾਏ ਉਜਰੇ ਕਹਿਲੂਰ।
0: ਮਹਾਰਾਜ ਜੀ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਇਲਾਕੇ ਲੁੱਟ ਲਏ, ਅਤੇ ਇਹ ਕਹਿਲੂਰ ਜਿਹੜਾ ਇਹ ਇਲਾਕਾ ਹੈ, ਰਿਆਸਤ ਹੈ, ਇਹ ਕਿਵੇਂ ਵੱਸਦੀ ਰਹਿ ਸਕਦੀ ਹੈ? ਤੁਸੀਂ ਸਾਨੂੰ ਇਜਾਜ਼ਤ ਦਿਓ, ਅਸੀਂ ਕਹਿਲੂਰ ਜਿਹੜੀ ਰਿਆਸਤ ਹੈ ਅਸੀਂ ਇਹਨੂੰ ਉਜਾੜ ਕੇ ਰੱਖ ਦਈਏ। ਦੋ ਹੱਥ ਮਹਾਰਾਜ ਜੀ ਇਹਨਾਂ ਨੂੰ ਕਰਕੇ ਦਿਖਾ ਦਈਏ।
1: ਸੁਖ ਸੰਗ ਅਭੈ ਕਿੰ ਬਸਨ ਦੇ,
0: ਤੇ ਇਹ ਸੁਖ ਨਾਲ ਆਰਾਮ ਦੇ ਨਾਲ ਕਿਵੇਂ ਵਸ ਸਕਦੇ ਹਨ।
1: ਰਹਿ ਉਜਾਰ ਗ੍ਰਾਮਣ ਤੇ,
0: ਤੇ ਜੇ ਤੁਸੀਂ ਮਹਾਰਾਜ ਇੱਕ ਇਸ਼ਾਰਾ ਹੀ ਕਰ ਦਿਓ, ਤੁਸੀਂ ਮਹਾਰਾਜ ਦਾ ਹੁਕਮ ਕਰ ਦਿਓ, ਅਸੀਂ ਇਹ ਕਹਿਲੂਰ ਜਿਹੜਾ ਰਾਜਾ ਹੈ, ਕਹਿਲੂਰੀ ਜਿਹੜੀ ਰਿਆਸਤ ਹੈ, ਅਸੀਂ ਇਹਨੂੰ ਤਹਿਸ ਨਹਿਸ ਕਰ ਦਿੰਨੇ ਹਾਂ।
1: ਸੁਣ ਕਰ ਸੋ ਬਾਕ ਸਤਿਗੁਰ ਬਖਾਣ।
0: ਜਦੋਂ ਗੁਰੂ ਕੇ ਸਿੰਘਾਂ ਨੇ ਚਲਦੇ ਚਲਦੇ ਗੁਰੂ ਕੇ ਖਾਲਸੇ ਨੇ ਆਖਿਆ, ਅੱਗੋਂ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ,
1: ਜੋ ਲਰਨ ਆਏ ਹਣੀਏ ਤੁਫੰਗ।
0: ਮਹਾਰਾਜ ਕਹਿੰਦੇ ਸਾਡਾ ਇੱਕ ਅਸੂਲ ਹੈ, ਉਹ ਅਸੂਲ ਕੀ ਹੈ? ਪਹਿਲਾ ਵਾਰ ਨਹੀਂ ਕਰਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ, ਨਿਹੱਥੇ ਦੇ ਉੱਤੇ ਵਾਰ ਨਹੀਂ ਕਰਨਾ, ਕਿਸੇ ਕਮਜ਼ੋਰ ਦੇ ਉੱਤੇ ਵਾਰ ਨਹੀਂ ਕਰਨਾ, ਇਹ ਅਸੂਲ ਹੈ। ਅਸੀਂ ਆਪਣੇ ਅਸੂਲਾਂ ਤੋਂ ਬਾਹਰ ਕਿਵੇਂ ਹੋ ਸਕਦੇ ਹਾਂ? ਇਸ ਲਈ ਹਾਂ, ਜੇ ਉਹ ਪਹਿਲ ਕਰਦੇ ਨੇ ਫਿਰ ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦੇਵਾਂਗੇ, ਪਰ ਪਹਿਲ ਸਾਹਮਣਿਓਂ ਹੋਣੀ ਚਾਹੀਦੀ ਹੈ, ਫਿਰ ਅਸੀਂ ਉਹਨਾਂ ਦਾ ਜਵਾਬ ਜਿਹੜਾ ਉਹ ਦੇਵਾਂਗੇ। ਜ਼ਰੂਰ ਉਹਨਾਂ ਨਾਲ ਦੋ ਹੱਥ ਜਿਹੜੇ ਆ ਅਸੀਂ ਕਰਾਂਗੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੇ ਫਿਰ ਅਸਤਰ ਸ਼ਸਤਰ ਸੰਭਾਲੋ, ਫਿਰ ਕਮਰ ਕਸੇ ਕਰ ਲਓ, ਜੇ ਉਹ ਪਹਿਲ ਕਰਦੇ ਹਨ।
1: ਤਬ ਗਇਓ ਖਾਲਸਾ ਕਰਨ ਜੰਗ।
0: ਕਹਿੰਦੇ ਨੇ ਗੁਰੂ ਮਹਾਰਾਜ, ਸਤਿਗੁਰੂ ਜੀ ਨੇ ਆਖਿਆ ਅਤੇ ਗੁਰੂ ਕਾ ਖਾਲਸਾ ਜਿਹੜਾ ਜੰਗ ਕਰਨ ਵਾਸਤੇ ਤਿਆਰ ਬਰ ਤਿਆਰ ਹੈ।
1: ਨਿਰਮੋਹ ਨਾਮ ਜੇਟ ਸਥਾਨ,
0: ਜਿੱਥੇ ਨਿਰਮੋਹ ਅਸਥਾਨ ਬਣਿਆ ਹੋਇਆ ਨਾ, ਨਿਰਮੋਹ ਗੜ ਬਣਿਆ ਹੋਇਆ, ਸਤਿਗੁਰੂ ਜੀ ਲੋਹ ਗੜ ਵਿੱਚੋਂ ਨਿਕਲ ਕੇ ਨਿਰਮੋਹ ਵਾਲੇ ਅਸਥਾਨ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਆਣ ਪਹੁੰਚੇ ਹਨ।
1: ਉਤਰੇ ਸੋ ਪ੍ਰਿਥੀ ਪਰ ਗੁਰ ਸਜਾਣ,
0: ਇਸ ਅਸਥਾਨ ਦੇ ਉੱਤੇ ਆ ਕੇ ਮਹਾਰਾਜ ਜੀ ਨੇ ਰੁਕਣਾ ਕੀਤਾ ਹੈ। ਪਹਿਲਾਂ ਹੀ ਬੇਨਤੀ ਕੀਤੀ, ਕਿਉਂਕਿ ਕਈਆਂ ਦੇ ਮਨ 'ਚ ਆਏਗਾ ਵੀ ਮਹਾਰਾਜ ਹੁਣੇ ਹੀ ਅਨੰਦਪੁਰ ਸਾਹਿਬ ਛੱਡ ਕੇ ਚੱਲੇ। ਨਹੀਂ, ਸਤਿਗੁਰੂ ਜੀ ਲੋਹਗੜ੍ਹ ਦੇ ਕਿਲੇ ਵਿੱਚੋਂ ਨਿਕਲਿਆ ਅਤੇ ਨਿਰਮੋਹਗੜ੍ਹ ਜਿਹੜਾ ਅਸਥਾਨ ਹੈ ਉੱਥੇ ਮਹਾਰਾਜ ਸਤਿਗੁਰੂ ਜੀ ਨੇ ਆ ਕੇ ਰੁਕਣਾ ਕੀਤਾ ਹੈ।
1: ਜਬ ਲੁਟਿਓ ਦੇਸ਼ ਗਿਰਤ ਪਨ ਕੇਰ,
0: ਉਧਰੋਂ ਜਿਹੜਾ ਸੀ ਉਹ ਸਿਪਾਹੀ, ਮਹਾਰਾਜ ਨੇ ਕਿਹਾ ਸੀ ਪਤਾ ਸੀ ਵੀ ਇਹਨਾਂ ਨੇ ਮੁਕਰ 'ਤੇ ਜਾਣਾ ਹੀ ਹੈ, ਅਗਾਂਹ ਜਾ ਕੇ ਵੀ ਇਹਨਾਂ ਨੇ ਮੁਕਰਨਾ ਹੈ। ਉਹੀ ਗੱਲ ਹੋਈ, ਇਹਨਾਂ ਨੇ ਕੁਝ ਸਿਪਾਹੀਆਂ ਨੇ ਆ ਕੇ ਜਿਹੜਾ ਸੀ ਉਹ ਹਮਲਾ ਕੀਤਾ, ਭਾਵ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਸਤਿਗੁਰੂ ਮਹਾਰਾਜ ਨੇ ਗੁਰੂ ਕੇ ਖਾਲਸੇ ਨੂੰ ਇਹ ਹੁਕਮ ਕੀਤਾ ਹੀ ਹੋਇਆ ਸੀ ਕਿ ਜੇ ਇਹ ਪਹਿਲ ਕਰਦੇ ਆ ਫਿਰ ਆਪਾਂ, ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਨੂੰ ਦੋ ਹੱਥ ਕਰਕੇ ਜ਼ਰੂਰ ਦਿਖਾਵਾਂਗੇ। ਅਤੇ ਉਹ ਪਹਿਲ ਜਦੋਂ ਉਹਨਾਂ ਨੇ ਕੀਤੀ ਹੈ ਫਿਰ ਗੁਰੂ ਕਾ ਖਾਲਸਾ ਜਿਹੜਾ ਉਹ ਤਿਆਰ ਬਰ ਤਿਆਰ ਇਹਨਾਂ ਦਾ ਸਾਹਮਣਾ ਕਰਦਿਆਂ ਕਹਿਲੂਰ ਵੱਲ ਨੂੰ ਵੱਧਦਾ ਹੈ, ਕਿਉਂਕਿ ਉਹ ਪਹਿਲਾਂ ਹੀ ਚਾਹੁੰਦੇ ਸੀ ਵੀ ਮਹਾਰਾਜ ਤੁਸੀਂ ਮਾੜਾ ਜਿਹਾ ਇਸ਼ਾਰਾ ਕਰੋ, ਅਸੀਂ ਕਹਿਲੂਰ ਤੱਕ ਚਲੇ ਜਾਵਾਂਗੇ, ਰਾਜਾ ਭੀਮ ਚੰਦ ਨੂੰ ਉਹਦੇ ਇਲਾਕੇ ਵਿੱਚ ਜਾ ਕੇ ਅਸੀਂ ਦੱਸ ਦੇਵਾਂਗੇ। ਪਰ ਸਾਹਿਬ ਕਹਿੰਦੇ ਨਹੀਂ, ਪਹਿਲ ਉਹਨਾਂ ਵੱਲੋਂ ਹੋ ਲੈਣ ਦਿਓ। ਉਹ ਗੱਲ ਹੋਈ, ਜਦੋਂ ਪਹਿਲ ਹੋਈ ਤਾਂ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਇਹਨਾਂ ਦਾ ਫਿਰ ਸਾਹਮਣਾ ਕਰਦਾ ਹੈ।
1: ਸ਼ਤਰੂ ਨਿਸ਼ਾਨੇ ਪਹੁੰਚੀ ਬਡੇਰ,
0: ਜਿਹੜਾ ਸ਼ਤਰੂ ਵੈਰੀ ਸੀ ਕਹਿੰਦੇ ਉਹ ਚੜ੍ਹ ਕੇ ਆਇਆ ਹੋਇਆ, ਉਹਦੇ ਨਾਲ ਫਿਰ ਇਹ ਦੋ ਹੱਥ ਕਰਦੇ ਨਿਸ਼ਾਨੇ ਲਗਾਉਂਦੇ ਹਨ।
1: ਭੇਜੇ ਸਮੂਹ ਨ੍ਰਿਪ ਭੀਮ ਚੰਦ,
0: ਹੁਣ ਰਾਜਾ ਭੀਮ ਚੰਦ ਨੂੰ ਪਤਾ ਲੱਗਾ ਵੀ ਜਿਹੜਾ ਗੁਰੂ ਕਾ ਖਾਲਸਾ ਹੈ ਔਰ ਸਿਪਾਹੀਆਂ ਦੇ ਵਿੱਚ ਆਪਸੀ ਝੜਪ ਜਿਹੜੀ ਆ ਉਹ ਹੋ ਗਈ ਹੈ। ਇਹਨੇ ਫਿਰ ਕੁਝ ਰਾਜੇ ਜਿਹੜੇ ਨੇ ਉਸ ਵੇਲੇ ਭੇਜੇ ਹਨ।
1: ਜੈ ਸੰਗ ਹਡੂਰੀ ਭੂਮ ਚੰਦ,
0: ਕਹਿੰਦੇ ਨੇ ਜਿਹੜਾ ਹੰਡੂਰੀ ਰਾਜਾ ਹੈ ਹੋਰ ਜਿਹੜੇ ਇਤ ਆਦਿਕ ਰਾਜੇ ਨੇ ਉਸ ਵੇਲੇ ਜਿਹੜੇ ਉਹਦੇ ਕੋਲ ਮੌਜੂਦ, ਉਹਨਾਂ ਨੂੰ ਆਖਿਆ ਵੀ ਤੁਸੀਂ ਜਾਓ ਤੇ ਜਾ ਕੇ ਗੁਰੂ ਕੇ ਖਾਲਸੇ ਦੇ ਨਾਲ ਨਿਪਟਨਾ ਕਰੋ।
1: ਸਗਰੇ ਗਰੀਸ਼ ਮਨ ਅਧਿਕ ਚਾਵ,
0: ਕਹਿੰਦੇ ਨੇ ਜਿੰਨੇ ਵੀ ਇਹ ਗਰੀਸ਼ ਮਤਲਬ ਜਿਹੜੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਨੇ ਉਹ ਵੀ ਹੁਣ ਰਲ ਕੇ ਅੱਗੇ ਆ ਕੇ ਸਾਹਮਣਾ ਕਰਦੇ ਹਨ।
1: ਨੈ ਦੁਰਗ ਕੋਟ ਮਾ ਵਸਥਾਵ,
0: ਔਰ ਇਹਨਾਂ ਦੇ ਮਨ ਦੇ ਵਿੱਚ ਇਹ ਆ ਵੀ ਮਹਾਰਾਜ ਹੁਣ ਤਾਂ ਗੁਰੂ ਕਾ ਖਾਲਸਾ ਜਿਹੜਾ ਉਹ ਕਿਲੇ ਦੇ ਅੰਦਰ ਨਹੀਂ ਹੈ, ਉਹ ਲੋਹਗੜ੍ਹ ਦਾ ਕਿਲਾ ਉਹਨਾਂ ਨੇ ਛੱਡ ਦਿੱਤਾ ਹੈ। ਹੁਣ ਇਹ ਕਿਲੇ ਤੋਂ ਬਾਹਰ ਆ ਗਏ ਨੇ, ਇਹਨਾਂ ਦੇ ਕੋਲ ਇੰਨਾ ਬਲ ਹੁਣ ਨਹੀਂ ਹੋਵੇਗਾ।
1: ਭਾਈ ਬਹੁਤ ਅੱਛੀ ਲੇਖ,
0: ਇਹ ਸਾਡੇ ਵਾਸਤੇ ਬਹੁਤ ਵਧੀਆ। ਇਹ ਹੁਣ ਗੁਰੂ ਗੋਬਿੰਦ ਸਿੰਘ ਜੀ ਔਰ ਗੁਰੂ ਕੇ ਖਾਲਸੇ ਦੇ ਨਾਲ ਲੜਨਾ ਸਾਡੇ ਲਈ ਸੌਖਾ ਹੋ ਜਾਵੇਗਾ।
1: ਔਰ ਅਨੰਦਪੁਰਾ ਤਜ ਦੀਨ ਗ੍ਰਹਿ,
0: ਕਿਉਂਕਿ ਸੁਣਨ ਦੇ ਵਿੱਚ ਆਇਆ ਹੈ ਕਿ ਗੁਰੂ ਮਹਾਰਾਜ ਨੇ ਜੋ ਅਸੀਂ ਚਾਲ ਚੱਲੀ ਸੀ, ਇਹ ਨਹੀਂ ਕਿ ਮਹਾਰਾਜ ਉਹਨਾਂ ਦੀ ਚੱਲੀ ਹੋਈ ਚਾਲ ਦੇ ਜਾਲ ਵਿੱਚ ਫਸ ਗਏ ਨੇ, ਨਹੀਂ, ਗੁਰੂ ਮਹਾਰਾਜ ਕੋਈ ਅਣਜਾਣ ਨਹੀਂ ਹੈ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ। ਉਹਨਾਂ ਨੇ ਆਪਣੇ ਧਰਮ ਈਮਾਨ ਜਿਹੜਾ ਅੱਗੇ ਰੱਖ ਕੇ ਅਤੇ ਇੱਕ ਅੱਟ, ਕਿਉਂਕਿ ਉਹ ਗਊ ਨੂੰ ਮਾਤਾ ਕਹਿੰਦੇ ਆ, ਗਊ ਨੂੰ ਪੂਜਦੇ ਆ ਉਹ, ਇਸ ਲਈ ਉਹਨਾਂ ਨੇ ਉਹ ਅੱਗੇ ਬਣਾ ਕੇ ਰੱਖ ਕੇ ਕਸਮ ਖਾਧੀ ਹੈ। ਉਹਨਾਂ ਨੇ ਆਪਣਾ ਦੀਨ ਧਰਮ ਨਹੀਂ ਰੱਖਿਆ, ਪਰ ਸਤਿਗੁਰੂ ਮਹਾਰਾਜ ਹਰ ਇੱਕ ਦੀ ਕਦਰ ਕਰਦੇ ਆ, ਹਰ ਇੱਕ ਦਾ ਸਤਿਕਾਰ ਕਰਦੇ ਆ ਵੀ ਤੁਸੀਂ ਆਪਣੇ ਧਰਮ ਦੀ ਲਾਜ ਨਹੀਂ ਰੱਖੀ, ਪਰ ਸਤਿਗੁਰੂ ਹਰ ਇੱਕ ਦੀ ਲਾਜ ਰੱਖਦੇ ਆ। ਪਰ ਇਹਨਾਂ ਨੂੰ ਫਿਰ ਇਹ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਅਨੰਦਪੁਰ ਸਾਹਿਬ ਲੋਹਗੜ੍ਹ ਦਾ ਕਿਲਾ ਛੱਡ ਦਿੱਤਾ, ਇਹਦਾ ਮਤਲਬ ਉਹ ਅੱਗੇ ਸਾਡੇ ਝੁੱਕ ਗਏ ਨੇ। ਇਹਨਾਂ ਨੇ ਉਲਟਾ ਜਿਹੜਾ ਸੀ ਉਹਦਾ ਮਤਲਬ ਕੱਢ ਲਿਆ।
1: ਨੈ ਪਰਤ ਜੋ ਰਵੈ ਯਤਨ ਨਾਹੀ,
0: ਹੁਣ ਇਹਨਾਂ ਕੋਲ ਕੋਈ ਯਤਨ ਵੀ ਨਹੀਂ ਹੋਏਗਾ, ਇਹਨਾਂ ਦਾ ਜ਼ੋਰ ਵੀ ਹੁਣ ਸਾਡੇ ਤੇ ਨਹੀਂ ਪੈ ਸਕੇਗਾ।
1: ਲੜ ਕਰ ਸੋ ਮਰੈ ਪਟ ਅਣਿਕ ਤਾਹੇ,
0: ਕਹਿੰਦੇ ਨੇ ਹੁਣ ਇਹ ਲੜ ਕੇ ਸਾਡੇ ਨਾਲ ਮਰ ਜਾਣਗੇ ਜਾਂ ਭੱਜ ਜਾਣ, ਇਹ ਉਹਨਾਂ ਦੀ ਸੋਚ ਹੈ ਪਹਾੜੀ ਇਲਾਕੇ ਦੇ ਵਿੱਚ ਰਹਿਣ ਵਾਲੇ, ਜਾਂ ਇਹ ਰਾਜਾ ਭੀਮ ਚੰਦ ਦੀ ਸੋਚ ਹੈ ਵੀ ਹੁਣ ਇਹਨਾਂ ਨੇ ਸਾਡੇ ਅੱਗੇ ਟਿਕਣਾ ਨਹੀਂ, ਜੇ ਅਸੀਂ ਹੁਣ ਆਪਣਾ ਜ਼ੋਰ ਇਹਨਾਂ 'ਤੇ ਪਾਵਾਂਗੇ, ਇਹਨਾਂ ਦਾ ਜ਼ੋਰ ਸਾਡੇ 'ਤੇ ਚੱਲਣਾ ਨਹੀਂ, ਇਹ ਮਾਰੇ ਜਾਣਗੇ ਜਾਂ ਭੱਜ ਜਾਵਣਗੇ।
1: ਮਿਲ ਮਿਲ ਗਰੀਸ਼ ਇਮ ਆਨੰਦ ਪਾਏ,
0: ਮਿਲ ਮਿਲ ਜਿਹੜੇ ਪਹਾੜੀ ਰਾਜੇ ਨੇ ਆਪਸ ਵਿੱਚ ਮਿਲ ਮਿਲ ਕੇ ਬੜੇ ਖੁਸ਼ ਹੋ ਰਹੇ ਨੇ, ਇਹ ਸੋਚ ਕੇ ਕਿ ਗੁਰੂ ਮਹਾਰਾਜ ਜੀ ਨੇ ਲੋਹਗੜ੍ਹ ਦਾ ਕਿਲਾ ਛੱਡ ਦਿੱਤਾ ਹੈ।
1: ਪੈਦਲ ਤੁਰੰਗ ਦੀਨਤ ਪਠਾਏ,
0: ਰਾਜਾ ਭੀਮ ਚੰਦ ਨੇ ਕੁਝ ਪੈਦਲ ਸਿਪਾਹੀ ਭੇਜੇ ਆ ਵੀ ਜਾਓ ਪੈਦਲ ਜਾ ਕੇ ਅਤੇ ਇਹਨਾਂ ਨਾਲ ਦੋ ਹੱਥ ਕਰੋ, ਹੱਥੋ ਹੱਥੀ ਇਹਨਾਂ ਨਾਲ ਜਿਹੜੀ ਲੜਾਈ ਲੜੋ ਅਤੇ ਤੁਸੀਂ ਜਿਹੜਾ ਉਸ ਕਿਲੇ ਤੱਕ ਪਹੁੰਚ ਕਰੋ ਜੀ।
1: ਜੇਤਕ ਸੈਨ ਬਾਈਸ ਧਾਰ,
0: ਜੇਤਕ ਸੈਨ ਬਾਈਸ ਧਾਰ, ਇਹ ਜਿਹੜੇ ਬਾਈ ਧਾਰ ਦੇ ਰਾਜੇ ਨੇ ਇਹਨਾਂ ਦੀ ਜਿਹੜੀ ਸੈਨਾ ਹੈ।
1: ਦੁੰਦਬ ਵਜਾਏ ਹਥਿਆਰ ਧਾਰ,
0: ਕਹਿੰਦੇ ਨੇ ਇਹ ਵੀ ਨਗਾਰੇ ਵਜਾਉਂਦੇ ਹੋਏ ਅੱਗੇ ਨੂੰ ਵੱਧ ਰਹੇ ਨੇ, ਕੋਈ ਘੋੜਿਆਂ 'ਤੇ ਸਵਾਰ ਹੈ ਅਤੇ ਕੋਈ ਪੈਦਲ ਜਿਹੜਾ ਉਹ ਆਪਣੀ ਟੋਲੀ ਬਣਾ ਕੇ ਚੱਲ ਰਿਹਾ ਹੈ। ਹੁਣ ਜਿਹੜੇ ਕਹਿੰਦੇ ਨੇ ਘੋੜਿਆਂ ਦੇ ਉੱਤੇ ਸਵਾਰ ਨੇ ਉਹ ਵੀ ਆਪਣੇ ਘੋੜਿਆਂ 'ਤੇ ਸਵਾਰ ਹੋ ਕੇ ਅੱਗੇ ਵੱਧ ਰਹੇ ਆ, ਪੈਦਲ ਵੀ ਅੱਗੇ ਚੱਲ ਰਹੇ ਨੇ। ਹੁਣ ਇਹਨਾਂ ਅੰਦਰ ਚਾਓ, ਅੰਦਰ ਇੱਕ ਖੁਸ਼ੀ ਹੈ, ਉਹ ਕਾਹਦੀ ਹੈ ਵੀ ਹੁਣ ਸਾਨੂੰ ਲੋਹਗੜ੍ਹ ਦੇ ਕਿਲੇ ਅੰਦਰ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਪਹਿਲਾਂ ਇਹਨਾਂ ਨੇ ਬੜੇ ਯਤਨ ਕੀਤੇ, ਹੁਣ ਇਹ ਬੜੇ ਚਾਓ ਨਾਲ ਅੱਗੇ ਵੱਧਦੇ ਹਨ।
1: ਚਲ ਮਨੋ ਓਰੜੀ ਗੰਗ ਤਾਰ,
0: ਕਹਿੰਦੇ ਬੜੇ ਚਾਅ ਨਾਲ ਖਿੜੇ ਹੋਏ, ਖੁਸ਼ੀ ਦੇ ਨਾਲ ਭਰੇ ਹੋਏ ਅੱਗੇ ਨੂੰ ਵੱਧਦੇ ਹਨ।
1: ਅਣਗਣ ਤੁਫੰਗ ਕਰ ਖੜਗ ਤਾਰ,
0: ਇਹਨਾਂ ਕੋਲ ਬੰਦੂਕਾਂ ਨੇ, ਤਲਵਾਰਾਂ ਨੇ, ਜਿਹੜੇ ਆਪਣੀਆਂ ਬੰਦੂਕਾਂ ਤਲਵਾਰਾਂ ਲੈ ਕੇ ਆ ਰਹੇ ਹਨ।
1: ਗਨ ਬਜੇ ਢੋਲ ਪਟੈ ਨਿਸ਼ਾਨ,
0: ਜਿਹੜੇ ਪੁਰਾਤਨ ਜਿਵੇਂ ਸ਼ਹਿਨਾਈਆਂ ਹੋ ਗਈਆਂ, ਧੌਂਸੇ ਹੋ ਗਏ, ਨਗਾਰੇ ਢੋਲਕ ਇਤ ਆਦਿਕ ਵਜਾਉਂਦੇ ਹੋਏ ਆਉਂਦੇ ਹਨ।
1: ਪੇਰਣ ਪੁੰਕਾਰ ਤੁਰੀ ਨਿਸ਼ਾਨ,
0: ਇਹ ਤੁਰੀਆਂ ਹੋ ਗਈਆਂ, ਜਿਹੜੇ ਪੁਰਾਤਨ ਉਸ ਵੇਲੇ ਵੱਜਣ ਵਾਲੇ ਸਾਜ ਸੀ, ਕਹਿੰਦੇ ਉਹ ਬੜੇ ਚਾਹਵਾਂ ਦੇ ਨਾਲ ਉਛਲ ਉਛਲ ਕੇ ਆ ਰਹੇ ਨੇ, ਵੀ ਜਿਵੇਂ ਨਾ ਜਾਂਦਿਆਂ ਸਾਰ ਹੀ ਅਸੀਂ ਲੋਹਗੜ੍ਹ ਕਿਲੇ ਦੇ ਅੰਦਰ ਪ੍ਰਵੇਸ਼ ਕਰ ਜਾਂਗੇ। ਕਹਿੰਦੇ ਇਹ ਜਿਹੜੀਆਂ ਪੁਰਾਣੀਆਂ ਜਿਹੜੀਆਂ ਸ਼ਹਿਨਾਈਆਂ ਹੋ ਗਈਆਂ ਇਹ ਵਜਾਉਂਦਿਆਂ ਹੋਇਆਂ ਆ ਰਹੇ ਹਨ।
1: ਉੱਤ ਪਾਏ ਖਾਲਸੇ ਲੂਟ ਮਾਰ,
0: ਉੱਤ ਮੈਨੇ ਉੱਧਰ ਦੂਜੇ ਪਾਸੇ ਗੁਰੂ ਕਾ ਖਾਲਸਾ ਜਿਹੜਾ ਅੱਗੇ ਵੱਧ ਰਿਹਾ, ਕਹਿੰਦੇ ਨੇ ਗੁਰੂ ਕੇ ਖਾਲਸੇ ਦਾ ਮੁਕਾਬਲਾ ਫਿਰ ਇਹਨਾਂ ਦੇ ਨਾਲ ਹੁੰਦਾ ਹੈ।
1: ਸਭਲੇ ਪਦਾਰਥ ਕਰ ਉਜਾਰ,
0: ਇਹ ਚਾਹੁੰਦੇ ਆ ਵੀ ਅਸੀਂ ਅਨੰਦਪੁਰ ਸਾਹਿਬ ਲੁੱਟ ਲੈਣਾ, ਅਤੇ ਜੋ ਵੀ ਉੱਥੇ ਸਮੱਗਰੀ ਹੋਈ ਉਹ ਸਾਰਾ ਕੁਝ ਇਕੱਠਾ ਕਰ ਲੈਣਾ, ਪਰ ਇਹ ਨਹੀਂ ਪਤਾ ਵੀ ਅਜੇ ਗੁਰੂ ਕਾ ਖਾਲਸਾ ਅੱਗੇ ਸਾਹਮਣੇ ਖਲੋਤਾ ਹੋਇਆ, ਅਤੇ ਉਹ ਗੁਰੂ ਕਾ ਖਾਲਸਾ ਹੈ ਜਿਹਦੇ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਣ ਕਰਦੇ ਆ। ਦਿਖਾਵੇ ਵਾਲਾ ਨਹੀਂ, ਕਿਉਂਕਿ ਅੱਜ ਤਾਂ ਸਾਡੇ ਕੋਲ ਇੱਕ ਦਿਖਾਵਾ ਹੀ ਰਹਿ ਗਿਆ ਨਾ, ਪੱਲੇ ਕੀ ਹੈ ਸਾਡੇ, ਇੱਕ ਦਿਖਾਵਾ ਹੈ ਸਾਡੇ ਕੋਲ ਵੀ ਅਸੀਂ ਜਿਵੇਂ ਹੁਣ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ, ਰੋਜ਼ ਅਸੀਂ ਕਹਿੰਦੇ ਹਾਂ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਗ੍ਰੰਥ ਜੀ ਦੀ ਮੰਨ ਕੌਣ ਰਿਹਾ? ਆਪਾਂ ਸੇਵਕ ਸਿੱਖ ਬਣ ਕੇ ਤਾਂ ਆ ਰਹੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਅਨੁਸਾਰ ਕਿੰਨੇ ਕੁ ਚੱਲਣ ਵਾਲੇ ਨੇ ਮੇਰੇ ਸਮੇਤ? ਸਿਰਫ ਮੰਨ ਰਹੇ ਹਾਂ, ਸਿਰਫ ਕਹਿ ਰਹੇ ਹਾਂ ਰੋਜ਼ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਦਾ ਹੁਕਮ ਵੀ ਤਾਂ ਮੰਨੀਏ, ਗੁਰੂ ਦੀ ਬਾਣੀ ਵੀ ਤਾਂ ਕਮਾ ਕੇ ਆਪਣੇ ਜੀਵਨ ਅੰਦਰ ਉਹਦਾ ਰਸ ਅੰਦਰ ਭਰੀਏ ਅਤੇ ਪਤਾ ਲੱਗੇ ਵੀ ਇਹ ਬਾਣੀ ਦੀ ਕਮਾਈ ਕਰਨ ਵਾਲਾ ਹੈ। ਇਹ ਨਾਮੀ ਨਹੀਂ, ਮਹਾਰਾਜ ਜੀ ਕਹਿੰਦੇ ਕੇਵਲ ਨਾਮ ਦੇ ਵਿੱਚ ਲਿਖਣ ਵਾਲੇ ਨਹੀਂ ਮੈਨੂੰ ਚਾਹੀਦੇ, ਮੈਨੂੰ ਕਮਾਈ ਵਾਲੇ ਚਾਹੀਦੇ ਆ। ਅਤੇ ਗੁਰੂ ਗੋਬਿੰਦ ਸਿੰਘ ਜੀ ਇਸ ਖਾਲਸੇ 'ਤੇ ਮਾਣ ਕਰਦੇ ਆ, ਮਾਣ ਕਾਹਦਾ ਕਰਦੇ ਆ? ਸਵਾ ਲੱਖ ਸੇ ਇੱਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਾਉ। ਮਹਾਰਾਜ ਕਹਿੰਦੇ ਮੈਂ ਤਾਂ ਆਪਣਾ ਨਾਮ ਕਹਾਵਾਂਗਾ ਜੇ ਮੈਂ ਸਵਾ ਲੱਖ ਦੇ ਨਾਲ ਇੱਕ ਦਾ ਮੁਕਾਬਲਾ ਕਰਕੇ ਦਿਖਾ ਦਿਆਂ। ਵੀ ਹਜ਼ਾਰਾਂ ਨਾਲ ਲੱਖਾਂ ਨਾਲ ਇੱਕ ਇੱਕ ਸਿੰਘ ਜੂਝਦਾ ਹੋਇਆ ਨਜ਼ਰ ਆਵੇ ਤਾਂ ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹਾ ਸਕਦਾ। ਇੱਥੋਂ ਤੱਕ ਮਹਾਰਾਜ ਨੇ ਗੱਲ ਕਹੀ ਹੈ। ਹੁਣ ਗੁਰੂ ਕਾ ਖਾਲਸਾ ਅੱਗੇ ਖਲੋਤਾ ਹੋਇਆ ਅਤੇ ਇਹ ਬੜੇ ਚਾਵਾਂ ਨਾਲ ਉੱਛਲ ਉੱਛਲ ਕੇ ਆ ਰਹੇ ਨੇ ਵੀ ਅਸੀਂ ਹੁਣ ਜਾ ਕੇ ਲੋਹਗੜ੍ਹ ਦੇ ਕਿਲੇ 'ਤੇ ਕਬਜ਼ਾ ਕਰ ਲੈਣਾ, ਜੋ ਇਹਨਾਂ ਦੀਆਂ ਸਮੱਗਰੀਆਂ ਰਸਤਾ ਵਸਤਾ ਉਹ ਸਭ ਲੁੱਟ ਲੈਣੀਆਂ ਨੇ। ਇਸ ਤਰ੍ਹਾਂ ਕਹਿੰਦੇ ਅੱਗੇ ਵੱਧਦੇ ਹਨ। ਕਹਿੰਦੇ ਨੇ ਬੜੀ ਧੂਮ ਮਚੀ ਹੋਈ ਹੈ ਕਹਿਲੂਰ ਦੇ ਇਲਾਕੇ ਦੇ ਵਿੱਚ, ਪਰ ਜਦੋਂ ਗੁਰੂ ਕੇ ਖਾਲਸੇ ਦੇ ਨਾਲ ਦੋ ਹੱਥ ਹੋਏ ਇਹਨਾਂ ਦੇ ਆਮੋ ਸਾਹਮਣਾ ਹੋਇਆ ਤੇ ਪਤਾ ਲੱਗਾ ਵੀ ਉਲਟਾ ਮਾਰ ਇਹਨਾਂ ਨੂੰ ਹੀ ਪੈ ਰਹੀ ਹੈ। ਪਹਿਲਾਂ ਵੀ ਮਾਰ ਖਾ ਕੇ ਹੀ ਭੱਜੇ ਨੇ ਇੱਥੋਂ, ਪਹਿਲਾਂ ਵੀ ਇਹਨਾਂ ਨੇ ਜੋ ਲੱਖ 3 ਲੱਖ ਦੇ ਕਰੀਬ ਜਿਹੜੇ ਸਿਪਾਹੀ ਲੈ ਕੇ ਆਏ ਅਤੇ ਮੁੜ ਕੇ ਭੱਜਦਿਆਂ ਇਹਨਾਂ ਨੂੰ ਰਾਹ ਨਹੀਂ ਸੀ ਲੱਭਿਆ। ਹੁਣ ਦੁਬਾਰਾ ਫਿਰ ਗੁਰੂ ਕਾ ਖਾਲਸਾ ਜਦੋਂ ਅੱਗੇ ਵਧਿਆ ਇਹਨਾਂ ਨੂੰ ਫਿਰ ਮਾਰ ਪੈਣੀ ਸ਼ੁਰੂ ਹੋਈ ਹੈ। ਕਹਿੰਦੇ ਜਿਹੜਾ ਤਾਂ ਗੁਰੂ ਕੇ ਖਾਲਸੇ ਸਿੰਘਾਂ ਅੱਗੇ ਖਲੋ ਗਿਆ ਉਹ ਤੇ ਉਸੇ ਵੇਲੇ ਢੇਰੀ ਹੋ ਜਾਂਦਾ ਹੈ। ਹੁਣ ਬੰਦੂਕ ਦੇ ਵਿੱਚੋਂ, ਖੇਤ ਦਾ ਅਰਥ ਹੁੰਦਾ ਮੈਦਾਨ, ਮੈਦਾਨ ਜਿਸ ਮੈਦਾਨ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਟਕਰਾਈਆਂ ਨੇ, ਜਿੱਥੇ ਇਹ ਲੜਾਈ ਸ਼ੁਰੂ ਹੋਈ ਹੈ, ਜੰਗ ਸ਼ੁਰੂ ਹੋਈ ਹੈ, ਉੱਥੇ ਹੁਣ ਬੰਦੂਕ ਵਿੱਚੋਂ ਗੋਲੀਆਂ ਵੀ ਚੱਲਣੀਆਂ ਸ਼ੁਰੂ ਹੋਈਆਂ ਹਨ।
1: ਪੂਰਨ ਨਚਾਏ ਮੋਰਨ ਮਨਿੰਦ,
0: ਗੁਰੂ ਕਾ ਖਾਲਸਾ ਜਿਹੜਾ ਘੋੜਿਆਂ ਤੇ ਸਵਾਰ ਹੈ, ਕਹਿੰਦੇ ਉਹ ਘੋੜਿਆਂ ਨੂੰ ਇੱਦਾਂ ਘੁਮਾਉਂਦੇ ਆ ਜਿਵੇਂ ਨਚਾਉਂਦੇ ਆ, ਜਿਵੇਂ ਮੋਰ ਹੁੰਦਾ ਨਾ ਖੰਭ ਖਿਲਾਰ ਕੇ ਤੇ ਨੱਚਦਾ ਹੋਇਆ ਨਜ਼ਰ ਆਉਂਦਾ, ਇਸੇ ਤਰ੍ਹਾਂ ਕਹਿੰਦੇ ਬੜੇ ਚਾਓ ਦੇ ਵਿੱਚ ਗੁਰੂ ਕਾ ਖਾਲਸਾ ਆਪਣੇ ਘੋੜਿਆਂ ਨੂੰ ਇਸ ਤਰ੍ਹਾਂ ਘੁਮਾਉਂਦਾ ਤੇ ਨਚਾਉਂਦਾ ਜਿਵੇਂ ਖੰਭ ਖਿਲਾਰ ਕੇ ਮੋਰ ਝੂਮਦਾ ਹੋਵੇ ਨੱਚਦਾ ਹੋਵੇ।
1: ਪੂਰਨ ਬਣਾਏ ਸੂਰਨ ਬਿਲੰਦ,
0: ਸੂਰਨ ਦਾ ਮਤਲਬ ਸੂਰਮੇ, ਬਹਾਦਰ ਯੋਧਿਆਂ ਨੇ ਜੋ ਆਪਣੀ ਤਿਆਰੀ ਕੀਤੀ ਹੋਈ ਹੈ, ਕਿਤੇ ਤਲਵਾਰਾਂ ਚੱਲਦੀਆਂ, ਕਿਤੇ ਬੰਦੂਕ ਵਿੱਚੋਂ ਗੋਲੀਆਂ ਚੱਲਦੀਆਂ, ਔਰ ਕਿਤੇ ਕਮਾਨ ਦੇ ਵਿੱਚੋਂ ਤੀਰ ਜਿਹੜੇ ਆ ਉਹ ਚੱਲਣੇ ਸ਼ੁਰੂ ਹੋਏ ਹਨ। ਜਿਹੜਾ ਰਿਪੁੰਨ, ਰਿਪੁੰਨ ਮਤਲਬ ਦੁਸ਼ਮਣ ਵੈਰੀ ਚੜ੍ਹ ਕੇ ਆਇਆ ਇਹਨਾਂ ਰਿਆਸਤਾਂ ਦੇ ਵੱਲੋਂ, ਪਹਾੜੀ ਰਾਜਿਆਂ ਦੇ ਵੱਲੋਂ, ਕਹਿੰਦੇ ਉਹ ਜਿਹਦੇ ਕੋਈ ਤਲਵਾਰ ਲੱਗਦੀ ਹੈ ਅੰਗ 'ਤੇ ਉਹ ਕੱਟਿਆ ਜਾਂਦਾ ਹੈ, ਜਿੱਥੇ ਬੰਦੂਕ ਦੀ ਗੋਲੀ ਲੱਗਦੀ ਹੈ ਉਹ ਅੰਗ ਫੁੱਟ ਜਾਂਦਾ ਹੈ, ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ। ਕਹਿੰਦੇ ਫਿਰ ਦੁਬਾਰਾ, ਕਹਿੰਦੇ ਨੇ ਬੰਦੂਕ ਵਿੱਚੋਂ ਗੋਲੀ ਚੱਲਦੀ ਹੈ, ਉਹਨੂੰ ਦੁਬਾਰਾ ਬਰੂਦ ਭਰਦੇ ਆ, ਫਿਰ ਉਹਨੂੰ ਚਲਾਉਂਦੇ ਆ ਬਿਨਾਂ ਦੇਰੀ ਲਾਇਆ।
1: ਹੋਏ ਮੁਕਾਬਲੇ ਦਲ ਦੂਣ,
0: ਦੋਵੇਂ ਪਾਸੇ ਤੋਂ ਜਿਹੜਾ ਸੀ ਇਹ ਮੁਕਾਬਲਾ फिर जड़ा वो देखण नू मिल रहा है।
1: प्रेरे समीर जिम जलद ऊना,
0: जिमें कहिंदे बदल हुंदा ना, बदल भरिया होवे, काली घटा छाई होवे, ते हवा जिमें प्रेर के उन्हां नू लिया रही होवे, इस तरह कहिंदे इत्थे माहौल बनिया है।
1: करका समूह गोरी गिरंत,
0: और जदों बदल गरजदे आ इस तरह जिमें आवाजां आउंदियां ने, इत्थे जिमें बंदूक चों गोलियां चलदियां ते आवाजां आउंदियां हन।
1: बारूद अगण तड़ेता दिपंत,
0: और जदों तलवारां आपस विच खड़कदियां ते उहदे विचों बिजली चमक पैदा हुंदी है, काली घटा आवे ते उहदे विचों बदल गरजन दी भी आवाज हुंदी है, ते जिन उहदे विचों बिजली भी लशकदी नज़र आउंदी है चमकदी। इसे तरह इस मैदान दे विच जिथे आपसी दो धिरां लड़ रहियां ने, ये माहौल देखण नूं

0: ਇਸ ਮੈਦਾਨ ਦੇ ਵਿੱਚ ਕਹਿੰਦੇ ਨੇ ਇਹ ਜਿਹੜਾ ਰੋਲਾ ਪਿਆ ਹੋਇਆ, ਸ਼ੋਰ ਸ਼ਰਾਬਾ ਹੈ, ਕਿਤੇ ਤਲਵਾਰਾਂ ਖੜਕਣ ਦੀ ਆਵਾਜ਼ ਹੈ, ਕਿਤੇ ਜਿਹੜਾ ਬੰਦੂਕ ਵਿੱਚੋਂ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ।
1: ਭਰ ਮੁਸ਼ਟ ਬਰੂਦ ਡਾਲ ਉਤਾਲ,
0: ਫਿਰ ਕਹਿੰਦੇ ਭਰ ਕੇ ਮੁੱਠੀ ਬਰੂਦ ਉਸ ਬੰਦੂਕ ਦੇ ਵਿੱਚ ਭਰਦੇ ਹਨ।
1: ਗੁਲਕਾ ਸੋ ਡਾਲ ਠੋਕਤ ਵਿਸਾਲ,
0: ਫਿਰ ਉਹਨੂੰ ਭਰ ਕੇ ਫਿਰ ਕਹਿੰਦੇ ਜਿਹੜਾ ਉਹ ਚਲਾਉਂਦੇ ਆ ਬਿਨਾਂ ਰੁਕਿਆ ਹੋਇਆ, ਦੋਵੇਂ ਪਾਸੇ ਤੋਂ ਇੱਕ ਦੂਜੇ ਦੇ ਉੱਤੇ ਵਾਰ ਲਗਾਤਾਰ ਕੀਤੇ

0: ਤੋੜਾ ਜਿਹੜਾ ਉਹ ਲਗਾਉਣਾ, ਫਿਰ ਉਹ ਨਿਸ਼ਾਨਾ ਲਗਾਉਣਾ, ਇਸ ਤਰ੍ਹਾਂ ਹੋ ਰਿਹਾ ਹੈ। ਹੁਣ ਜਿਹੜਾ ਵੈਰੀ ਬੜੇ ਚਾਹਵਾਂ ਨਾਲ ਪਹਾੜਾਂ ਤੋਂ ਉਤਰ ਕੇ ਆ ਰਿਹਾ ਸੀ ਵੀ ਹੁਣ ਗੁਰੂ ਤੇ ਗੁਰੂ ਕਾ ਖਾਲਸਾ ਕੁਛ ਨਹੀਂ ਕਰ ਸਕਦਾ, ਇਹ ਬਲਹੀਣ ਹੋ ਗਏ ਨੇ, ਇਹਨਾਂ ਦੇ ਕੋਲ ਹੁਣ ਲੋਹਗੜ੍ਹ ਦਾ ਕਿਲਾ ਜਿਹੜਾ ਉਹ ਰਿਹਾ ਨਹੀਂ, ਗੁਰੂ ਮਹਾਰਾਜ ਬਾਹਰ ਆ ਗਏ ਨੇ ਸਿੰਘਾਂ ਦੇ ਸਮੇਤ, ਇਹਨਾਂ ਨਾਲ ਲੜਨਾ ਹੁਣ ਸਾਡੇ ਲਈ ਸੌਖਾ ਹੋ ਜਾਏਗਾ। ਪਰ ਜੋ ਸੋਚ ਕੇ ਆਏ ਜੈਸਾ ਮੰਨੀਏ ਹੋਏ ਨਾ ਤੈਸਾ, ਜੋ ਮੰਨ ਕੇ ਆਏ ਸੀ ਵੈਸਾ ਅੱਗੋਂ ਵੇਖਣ ਨੂੰ ਕੁਝ ਨਹੀਂ ਮਿਲਿਆ, ਕਿਉਂਕਿ ਗੁਰੂ ਕਾ ਖਾਲਸਾ ਤਕੜਾ ਹੋ ਕੇ ਇਹਨਾਂ ਦਾ ਸਾਹਮਣਾ ਮੁਕਾਬਲਾ ਕਰਦਾ ਹੈ। ਗੁਰੂ ਕਾ ਖਾਲਸਾ ਕਹਿੰਦੇ ਜਿੱਥੇ ਡਟਿਆ ਹੋਇਆ ਵਾਰ ਕਰ ਰਿਹਾ ਨਾ, ਉਹ ਡੋਲ ਨਹੀਂ ਰਿਹਾ ਤੇ ਨਾ ਹੀ ਇਹ ਉਹਨਾਂ ਨੂੰ ਡੁਲਾ ਪਾ ਰਹੇ ਨੇ, ਭਾਵ ਉਹਨਾਂ ਦੇ ਕਦਮ ਜਿੱਥੇ ਨੇ ਉੱਥੇ ਹੀ ਟਿਕੇ ਹੋਏ ਆ। ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਉਹਨਾਂ ਦੇ ਕਦਮ ਲੜ ਖੜਾਉਂਦੇ ਨਹੀਂ ਤੇ ਨਾ ਡੱਗ ਮਗਾ ਕੇ ਪਿਛਾਂ ਨੂੰ ਹੁੰਦੇ ਆ, ਜਿੱਥੇ ਨੇ ਉੱਥੇ ਹੀ ਡਟ ਕੇ ਉਹ ਮੁਕਾਬਲਾ ਕਰਦੇ ਹਨ।
1: ਜਬ ਲਗੈ ਜਾਏ ਨਾ ਦੇਰ ਕੋਏ,
0: ਤੇ ਜਦੋਂ ਕਹਿੰਦੇ ਇਧਰੋਂ ਵਾਰ ਹੋਇਆ ਤੇ ਸਾਹਮਣੇ ਸਿਪਾਹੀਆਂ ਦੇ ਜਿਹਦੇ ਵੀ ਆ ਕੇ ਗੋਲੀ ਲੱਗਦੀ ਹੈ ਉਸੇ ਵੇਲੇ ਢੇਰ ਹੋ ਜਾਂਦਾ ਹੈ।
1: ਗਿਰ ਪਰੈ ਭੂਮ ਨਿਜ ਪ੍ਰਾਣ ਖੋਏ,
0: ਉਸੇ ਵੇਲੇ ਗਿਰ ਪਰੈ ਭੂਮ ਜ਼ਮੀਨ ਉੱਤੇ ਆ ਕੇ ਡਿੱਗ ਪੈਂਦਾ ਹੈ ਤੇ ਗਿਰਦਿਆਂ ਸਾਰ ਹੀ ਨਿਜ ਪ੍ਰਾਣ ਖੋਏ, ਉਹਦੇ ਪ੍ਰਾਣ ਨਿਕਲ ਜਾਂਦੇ ਹਨ।
1: ਅਸਵਾਰ ਤਵਾਏ ਹੈ ਕੋ ਸਿਤਾਬ,
0: ਕਈ ਜਿਹੜੇ ਨੇ ਅਸਵਾਰ ਘੋੜਿਆਂ ਤੇ ਜਿਹੜੇ ਅਸਵਾਰ ਨੇ ਉਹ ਲਗਾਮਾਂ ਘੋੜਿਆਂ ਦੀਆਂ ਖਿੱਚਦਿਆਂ ਬੜੀ ਤੇਜ਼ੀ ਨਾਲ ਅੱਗੇ ਨੂੰ ਵੱਧਦੇ ਹਨ।
1: ਸ਼ੋਰਤ ਤੁਫੰਗ ਕਰ ਕਰਤਦਾਬ,
0: ਔਰ ਤੇਜ਼ੀ ਨਾਲ ਘੋੜਿਆਂ ਨੂੰ ਦੜਾਉਂਦਿਆਂ ਹੋਇਆਂ ਜਿਹੜਾ ਉਹਦੇ ਤੇ ਅਸਵਾਰ ਹੈ ਉਹ ਨਿਸ਼ਾਨਾ ਲਾ ਕੇ ਆਪਣੀ ਬੰਦੂਕ ਚੋ ਗੋਲੀ ਚਲਾਉਂਦਾ ਹੈ।
1: ਰਿਪਕੋ ਗਿਰਾਏ ਕਸਲੇਤ ਫੇਰ,
0: ਕਹਿੰਦੇ ਗੁਰੂ ਕਾ ਖਾਲਸਾ ਤੇ ਫੁਰਤੀ ਨਾਲ ਆਪਣਾ ਬਚਾਅ ਕਰ ਲੈਂਦਾ, ਬਚ ਜਾਂਦਾ, ਪਰ ਜਦੋਂ ਇਧਰੋਂ ਗੁਰੂ ਕੇ ਸਿੰਘਾਂ ਵੱਲੋਂ ਵਾਰ ਕੀਤੇ ਜਾਂਦੇ ਆ ਫਿਰ ਇਹ ਜਿਹੜੇ ਪਹਾੜੀ ਸਿਪਾਹੀ ਨੇ ਇਹਨਾਂ ਤੋਂ ਇਹਨਾਂ ਨੂੰ ਕਹਿੰਦੇ ਬਚਣਾ ਔਖਾ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਜਿਹੜੇ ਗੁਰੂ ਕੇ ਸੂਰਮੇ ਬਹਾਦਰ ਯੋਧੇ ਨਿਸ਼ਾਨਾ ਤੱਕ ਕੇ ਲਗਾਉਂਦੇ ਆ ਇਹਨਾਂ ਕੋਲੋਂ ਬਚਾ ਨਹੀਂ ਹੁੰਦਾ ਹੈ। ਤਤਕਾਲ ਗੇਰ, ਉਸੇ ਵੇਲੇ ਉਹ ਜ਼ਮੀਨ ਉੱਤੇ ਡਿੱਗਦੇ ਹੋਏ ਨਜ਼ਰ ਆਉਂਦੇ ਹਨ।
1: ਚਲਹਿ ਤੁਫੰਗਾ ਗੁਲਕਣ ਸੰਗਾ,
0: ਇਸ ਤਰ੍ਹਾਂ ਕਹਿੰਦੇ ਬੰਦੂਕ ਵਿੱਚੋਂ ਗੋਲੀਆਂ ਜਿਹੜੀਆਂ ਉਹ ਚੱਲ ਰਹੀਆਂ ਹਨ।
1: ਅਲੱਗ ਅਲੱਗ ਅੰਗਾ ਕਰ ਕਰ ਭੰਗਾ,
0: ਜਿਹੜੇ ਜਿਹੜੇ ਅੰਗ ਦੇ ਉੱਤੇ ਉਹ ਲੱਗਦੀ ਹੈ ਉਹ ਅੰਗ ਭੰਗ ਜਿਹੜਾ ਉਹ ਹੋ ਜਾਂਦਾ ਹੈ। ਧਿਆਨ ਰੱਖਿਓ ਇਹ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੇ ਅੱਗੋਂ ਸਿਪਾਹੀ ਨੇ, ਇਹ ਜੰਗ ਕਾਹਦੀ ਹੈ, ਇਹ ਹੰਕਾਰ ਦੇ ਨਾਲ ਭਰੇ ਹੋਏ ਆ, ਔਰ ਇਹ ਅਹੰ ਕਿਉਂਕਿ ਜਿੱਥੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਥਾਂ, ਹੰਕਾਰ ਅਤੇ ਪਿਆਰ ਦੋਵੇਂ ਇੱਕ ਥਾਂ ਵਾਸਾ ਨਹੀਂ ਹੋ ਸਕਦਾ, ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਇਸੇ ਤਰ੍ਹਾਂ ਹਉਮੈ ਅਹੰਕਾਰ ਅਤੇ ਨਿਮਰਤਾ ਪਿਆਰ ਆਪਸ ਵਿੱਚ ਇਕੱਠੇ ਨਹੀਂ ਹੋ ਸਕਦੇ, ਦਿਨ ਅਤੇ ਰਾਤ ਇਕੱਠੇ ਨਹੀਂ ਹੋ ਸਕਦੇ, ਸੱਚਾ ਅਤੇ ਝੂਠਾ ਇਕੱਠੇ ਨਹੀਂ ਹੋ ਸਕਦੇ, ਇਸੇ ਤਰ੍ਹਾਂ ਅੰਮ੍ਰਿਤ ਅਤੇ ਜ਼ਹਿਰ ਦੋਵੇਂ ਇਕੱਠੇ ਨਹੀਂ ਹੋ ਸਕਦੇ। ਬਹੁਤ ਨੇ ਐਸੀਆਂ ਵਿਚਾਰਾਂ ਜਿੱਥੇ ਆਪਾਂ ਇਹ ਸਮਝ ਸਕਦੇ ਹਾਂ ਕਿ ਦੋ ਚੀਜ਼ਾਂ ਆਪਸ ਵਿੱਚ ਕਿਹੜੀਆਂ ਕਿਹੜੀਆਂ ਨਹੀਂ ਰਲ ਸਕਦੀਆਂ, ਦਿਨ ਅਤੇ ਰਾਤ ਦਾ ਮੇਲ ਹੋ ਹੀ ਨਹੀਂ ਸਕਦਾ, ਦਿਨ ਚਿੱਟਾ ਰਾਤ ਕਾਲੀ ਹੈ, ਜੇ ਰਾਤ ਆਏਗੀ ਦਿਨ ਨੂੰ ਜਾਣਾ ਪਏਗਾ, ਦਿਨ ਆਏਗਾ ਤਾਂ ਰਾਤ ਨੂੰ ਜਾਣਾ ਪੈਣਾ, ਦੋਵੇਂ ਇੱਕ ਥਾਂ ਵਾਸਾ ਨਹੀਂ ਹੋ ਸਕਦਾ। ਭਾਵੇਂ ਰਿਸ਼ਤਿਆਂ ਵਿੱਚ ਵੀ ਤੁਸੀਂ ਦੇਖ ਲਓ ਪਹਿਰਲਾਦ ਅਤੇ ਹਰਨਾਕਸ਼ ਪਿਓ ਪੁੱਤਰ ਦਾ ਰਿਸ਼ਤਾ ਹੈ, ਪਰ ਦੋਵੇਂ ਇਕੱਠੇ ਨਹੀਂ ਹੋ ਸਕਦੇ, ਕਿਉਂ? ਕਿਉਂਕਿ ਪਹਿਰਲਾਦ ਵਿੱਚ ਭਗਤੀ ਦਾ ਰਸ ਹੈ ਅਤੇ ਹਰਨਾਕਸ਼ ਵਿੱਚ ਹੰਕਾਰ ਦਾ ਰਸ ਭਰਿਆ, ਭਾਵੇਂ ਪਿਓ ਪੁੱਤਰ ਨੇ ਫਿਰ ਵੀ ਇਕੱਠੇ ਨਹੀਂ ਹੋ ਸਕਦੇ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਕਾ ਖਾਲਸਾ ਡਟ ਕੇ ਮੁਕਾਬਲਾ ਕਰ ਰਿਹਾ, ਕਿਹਨਾਂ ਨਾਲ ਕਰ ਰਿਹਾ? ਜਿਹੜੇ ਅਹੰਕਾਰ ਦੇ ਨਾਲ ਭਰੇ ਹੋਏ ਨੇ, ਜਿਹੜੇ ਜ਼ਬਰਦਸਤੀ ਅਨੰਦਪੁਰ ਸਾਹਿਬ ਨੂੰ ਹਾਸਲ ਕਰਨਾ ਚਾਹੁੰਦੇ ਆ, ਜਿਹਦੇ 'ਤੇ ਉਹਨਾਂ ਦਾ ਹੱਕ ਨਹੀਂ ਹੈ। ਤੁਸੀਂ ਸਾਰੇ ਇਤਿਹਾਸ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਮੁੱਲ ਖਰੀਦੀ ਹੋਈ ਹੈ, ਇਹਦਾ ਮੁੱਲ ਦੇ ਕੇ ਜ਼ਮੀਨ ਖਰੀਦ ਕੇ ਇਹਦੇ 'ਤੇ ਉਸਾਰੀ ਕਰਕੇ ਅਤੇ ਇਹਦਾ ਨਾਮ ਚੱਕ ਨਾਨਕੀ ਰੱਖਿਆ ਸੀ, ਫਿਰ ਇਹਦਾ ਨਾਮ ਅਨੰਦਪੁਰ ਸਾਹਿਬ ਪੈ ਗਿਆ। ਇਹ ਕਹਿੰਦੇ ਆ ਜੀ ਨਹੀਂ ਇਹ ਸਾਡੀ ਜਗ੍ਹਾ। ਸਾਨੂੰ ਸਤਿਗੁਰੂ ਮਹਾਰਾਜ ਜੀ ਗੁਰਬਾਣੀ 'ਚ ਸਮਝਾਉਂਦੇ ਆ ਕਿ ਪਰਾਇਆ ਧਨ ਜਿਹੜਾ ਨਾ, ਪਰਾਇਆ ਧਨ, ਤੇਰੀ ਨਜ਼ਰ ਉਹਦੇ 'ਤੇ ਮੈਲੀ ਨਹੀਂ ਹੋਣੀ ਚਾਹੀਦੀ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ, ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅਤੇ ਫਿਰ ਇਹ ਪਹਾੜੀ ਰਾਜੇ ਜ਼ਬਰਦਸਤੀ ਅਨੰਦਪੁਰ ਸਾਹਿਬ ਨੂੰ ਹਾਸਲ ਕਰਨਾ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਸਾਨੂੰ ਇਹ ਅਨੰਦਪੁਰ ਸਾਹਿਬ ਵਾਲੀ ਜਗ੍ਹਾ ਮਿਲ ਜਾਏ, ਇਸ ਲਈ ਵਾਰ ਵਾਰ ਹਮਲੇ ਕਰਦੇ ਆ। ਗੁਰੂ ਕਾ ਖਾਲਸਾ ਸੱਚ ਅਤੇ ਹੱਕ ਲਈ ਜੂਝ ਰਿਹਾ ਹੈ। ਇਹ ਉਹ ਸੂਰਮੇ ਨੇ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਉਹ ਦੀਨ ਦੀ ਖਾਤਰ ਹੈ, ਮਾਨ ਮਰਿਆਦਾ ਦੀ, ਸੱਚ ਅਤੇ ਹੱਕ ਦੀ ਖਾਤਰ ਜੂਝ ਰਹੇ ਆ। ਇਸ ਲਈ ਕਹਿੰਦੇ ਨੇ ਡਟ ਕੇ ਮੁਕਾਬਲਾ ਜਿਹੜਾ ਇਹਨਾਂ ਦੇ ਨਾਲ ਹੋ ਰਿਹਾ ਹੈ ਅਤੇ ਬੜੀ ਭਾਰੀ ਮਾਰ। ਇੱਕ ਵਾਰੀ ਫਿਰ ਇਹ ਬਾਈ ਧਾਰ ਦੇ ਜਿਹੜੇ ਰਾਜੇ ਆਏ ਨੇ, ਇਹਨਾਂ ਦੇ ਸਿਪਾਹੀ ਆਏ ਨੇ, ਇਹਨਾਂ ਨੂੰ ਇੱਕ ਵਾਰੀ ਫਿਰ ਬਹੁਤ ਵੱਡੀ ਮਾਰ ਪੈ ਰਹੀ ਹੈ।
1: ਮੁਰਛਤ ਹੋਏ ਤਰ ਪਰ ਸੋਏ,
0: ਕਈ ਤਾਂ ਮੁਰਛਤ ਹੋ ਗਏ, ਬੇਹੋਸ਼ ਹੋ ਗਏ, ਤੇ ਕਈ ਜਿਹੜੇ ਨੇ ਉਸ ਜ਼ਮੀਨ ਦੇ ਉੱਤੇ ਪਏ ਨਜ਼ਰ ਆਉਂਦੇ ਹਨ।
1: ਮਨੋ ਨਿਹਾਲੀ ਬਰਨ ਸੋ ਲਾਲੀ,
0: ਕਹਿੰਦੇ ਜਿਹੜੀ ਉਹ ਥਾਂ ਤੇ ਜੰਗ ਇਹ ਲੜਾਈ ਛਿੜੀ ਹੈ ਨਾ ਦੋਵਾਂ ਧਿਰਾਂ ਦੇ ਵਿੱਚ, ਉਹ ਜਿਹੜੀ ਜ਼ਮੀਨ ਹੈ, ਜਗ੍ਹਾ ਹੈ, ਉਹ ਲਾਲ ਸੁਰਖ ਜਿਹੜੀ ਆ ਉਹ ਹੋਈ ਪਈ ਹੈ, ਕਿਉਂਕਿ ਲਹੂ ਇੱਕ ਵਾਰੀ ਫਿਰ ਉੱਥੇ ਡੁੱਲਿਆ ਜਿਹਦੇ ਕਰਕੇ ਉਹ ਧਰਤੀ ਲਾਲ ਹੋ ਗਈ ਹੈ। ਕਹਿੰਦੇ ਬਹੁਤ ਲਹੂ ਇੱਕ ਵਾਰੀ ਫਿਰ ਜਿਹੜਾ ਉਹ ਡੁੱਲਿਆ ਹੈ। ਅਤੇ ਜਿਹੜੇ ਇਹ ਸੋਚ ਕੇ ਆਏ ਸੀ, ਭਰਮ ਕੀ ਹੁੰਦਾ, ਭਰਮ ਇਹ ਹੁੰਦਾ ਵੀ ਜੋ ਮੈਂ ਸੋਚ ਕੇ ਆ ਰਿਹਾ ਵੀ ਸਾਹਮਣੇ ਆਹ ਕੁਛ ਹੋਏਗਾ, ਪਰ ਉੱਥੇ ਉਹ ਕੁਛ ਹੁੰਦਾ ਨਹੀਂ ਹੈ, ਇਹ ਭਰਮ ਹੈ। ਹੁਣ ਇਹ ਸੋਚ ਕੇ ਆਏ ਕਿ ਗੁਰੂ ਅਤੇ ਗੁਰੂ ਕਾ ਖਾਲਸਾ ਜਿਹੜਾ ਕਮਜ਼ੋਰ ਹੋ ਗਿਆ, ਇਹ ਹੁਣ ਕਿਲੇ ਤੋਂ ਬਾਹਰ ਆ ਗਏ ਨੇ, ਇਹ ਤਾਂ ਇਹ ਸਾਡੇ ਨਾਲ ਲੜ ਨਹੀਂ ਸਕਦੇ, ਜਾਂ ਤਾਂ ਇਹ ਮਾਰੇ ਜਾਣਗੇ ਅਤੇ ਜਾਂ ਫਿਰ ਇਹ ਭੱਜ ਜਾਣਗੇ। ਇਹ ਭਰਮ ਸੀ ਇਹਨਾਂ ਦਾ, ਉਹ ਟੁੱਟ ਗਿਆ ਭਰਮ। ਉਲਟਾ ਕੀ ਹੋਇਆ, ਇਹ ਜਿਹੜੇ ਸਿਪਾਹੀ ਸੀ ਹੁਣ ਇਹ ਜ਼ਮੀਨ 'ਤੇ ਲਿਟੇ ਨਜ਼ਰ ਆਉਂਦੇ ਆ, ਇਹ ਹੁਣ ਕਹਿੰਦੇ ਬੇਹੋਸ਼ ਪਏ ਨਜ਼ਰ ਆਉਂਦੇ ਆ ਅਤੇ ਨਿਰਬਲ ਹੋਏ ਪਏ ਨੇ, ਬਲ ਤੋਂ ਹੀਣੇ ਹੋ ਕੇ ਪਏ ਹਨ।
1: ਮੁਖ ਮੁਰਝਾਨੇ ਹੱਥ ਹੋਏ ਪ੍ਰਾਣੇ,
0: ਕਹਿੰਦੇ ਮੁਖ ਮੁਰਝਾਨੇ ਜਿਹੜੇ ਖਿੜੇ ਹੋਏ ਆ ਰਹੇ ਸੀ, ਜਿਹੜੇ ਪੁਰਾਤਨ ਸਾਜ ਦੀ ਗੱਲ ਕੀਤੀ ਕਵੀ ਜੀ ਨੇ, ਉਹ ਢੋਲਕ ਵਜਾਉਂਦੇ ਆ ਰਹੇ, ਨਗਾਰੇ ਵਜਾਉਂਦੇ ਆ ਰਹੇ, ਜਿਹੜੀਆਂ ਉਹ ਤੁਰੀਆਂ ਵਜਾਉਂਦੇ ਆ ਰਹੇ ਨੇ, ਨਫੀਰੀਆਂ ਵੱਜਦੀਆਂ ਆ ਰਹੀਆਂ, ਹੁਣ ਕੀ ਹੋਇਆ, ਮੁੱਖ ਮੁਰਝਾਨੇ ਜਿਹੜੇ ਬੜੇ ਖਿੜੇ ਹੋਏ ਆ ਰਹੇ ਸੀ, ਕਹਿੰਦੇ ਮੁੱਖ ਮੁਰਝਾ ਗਏ ਇਹਨਾਂ ਦੇ ਦੇਖ ਕੇ ਵੀ ਇਹ ਕੀ ਬਣ ਗਿਆ। ਗੁਰੂ ਕਾ ਖਾਲਸਾ ਤਾਂ ਹਜੇ ਵੀ ਮਜ਼ਬੂਤ ਹੈ, ਬਲ ਵਾਲਾ ਹੈ, ਇਹਨਾਂ ਤੋਂ ਅੱਗੇ ਤਾਂ ਲੰਘਣਾ ਸਾਡੇ ਵੱਸ ਦੀ ਗੱਲ ਨਹੀਂ। ਜਿਹੜੇ ਖਿੜੇ ਹੋਏ ਆਏ ਉਹਨਾਂ ਦੇ ਮੁੱਖ ਮੁਰਝਾ ਗਏ, ਕਹਿੰਦੇ ਹੱਥ ਹੋਏ ਪੁਰਾਣੇ, ਜਿਹੜੇ ਇਹਨਾਂ ਦੇ ਸਾਥੀ ਪ੍ਰਾਣਾਂ ਤੋਂ ਹੀਣੇ ਹੋਏ, ਮੋਏ ਪਏ ਦੇਖੇ ਤੇ ਇਹਨਾਂ ਦੇ ਚਿਹਰੇ ਮੁਰਝਾ ਗਏ ਹਨ।
1: ਰੂਪ ਰੂਪ ਆ ਗਏ ਨੈ ਡਰ ਭਾਗੇ,
0: ਹੁਣ ਕਹਿੰਦੇ ਨੇ ਡਰ ਦੇ ਮਾਰੇ ਪਿਛਾਂ ਨੂੰ ਭੱਜਦੇ ਆ, ਪਰ ਪਿੱਛੇ ਉਹ ਰਾਜੇ ਖਲੋਤੇ ਹੋਏ ਆ, ਹੁਣ ਪਿਛਾਂ ਨੂੰ ਵੀ ਨਹੀਂ ਭੱਜ ਸਕਦੇ, ਅੱਗੇ ਗੁਰੂ ਕਾ ਖਾਲਸਾ ਖਲੋਤਾ ਹੈ।
1: ਚਰਨ ਜਮਾਏ ਨਹਿ ਨਹਿਲਾਏ,
0: ਤੇ ਜਿਹੜਾ ਗੁਰੂ ਕਾ ਖਾਲਸਾ ਖਲੋਤਾ ਹੈ ਉਹ ਚਰਨ ਜਮਾਏ, ਉਹ ਪੈਰ ਜਮਾ ਕੇ ਖਲੋਤਾ ਹੋਇਆ ਹੈ। ਕਹਿੰਦੇ ਨਾ ਹਿਲਾਏ, ਜਿਹਨੂੰ ਹਿਲਾਇਆ ਨਹੀਂ ਜਾ ਸਕਦਾ ਹੈ।
1: ਤੱਕ ਤੱਕ ਗੋਰੀ ਅਰਦੇਸ਼ ਸ਼ੋਰੀ,
0: ਐਸੇ ਕਮਾਲ ਦਾ ਨਿਸ਼ਾਨਾ, ਤੱਕ ਕੇ ਗੋਲੀਆਂ ਚਲਾਉਂਦੇ ਆ, ਇਹਨਾਂ ਦੀ ਚਲਾਈ ਹੋਈ ਗੋਲੀ ਖਾਲੀ ਜਾਂਦੀ ਹੋਈ ਨਹੀਂ, ਇਹਨਾਂ ਦੇ ਕਮਾਨ ਵਿੱਚੋਂ ਨਿਕਲਿਆ ਹੋਇਆ ਤੀਰ ਖਾਲੀ ਜਾਂਦਾ ਹੀ ਨਹੀਂ ਹੈ। ਸਾਡੀਆਂ ਤਾਂ ਕਿੰਨੀਆਂ ਗੋਲੀਆਂ ਖਾਲੀ ਚਲੀ ਗਈਆਂ, ਤੀਰ ਖਾਲੀ ਚਲੇ ਗਏ, ਪਰ ਕੈਸੀ ਕਮਾਲ ਦੀ ਵਿੱਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸੂਰਮਿਆਂ ਨੂੰ ਦਿੱਤੀ ਹੈ ਕਿ ਜਿਹੜਾ ਤੱਕ ਤੱਕ ਕੇ ਭਾਵ ਨਿਸ਼ਾਨਾ ਲਗਾ ਲਗਾ ਕੇ ਚਲਾਉਂਦੇ ਆ, ਇਹਨਾਂ ਦਾ ਕੋਈ ਵਾਰ ਖਾਲੀ ਨਹੀਂ ਜਾਂਦਾ ਹੈ। ਕਿਸੇ ਦੀ ਲੱਤ ਟੁੱਟੀ ਪਈ ਹੈ, ਕਿਸੇ ਦੀ ਬਾਂਹ, ਕਿਸੇ ਦਾ ਸਿਰ ਫੁੱਟਿਆ ਪਿਆ, ਇਹ ਪਹਾੜੀ ਰਾਜੇ ਜਿਹੜੇ ਚੜ੍ਹ ਕੇ ਆਏ ਇਹਨਾਂ ਦੀ ਦਿਸ਼ਾ ਦੇ ਵੱਲ, ਇਹਨਾਂ ਦੇ ਪਾਸੇ ਇਹ ਹਾਲ ਹੋਇਆ ਹੈ।
1: ਥਲ ਥਲ ਰੋਕੇ ਦਲ ਖਲ ਢੋਕੇ,
0: ਗੁਰੂ ਕਾ ਖਾਲਸਾ ਡਟ ਕੇ ਖਲੋਤਾ ਹੋਇਆ। ਜਿਹੜਾ ਜਿਹੜਾ ਅੱਗੇ ਵੱਧਦਾ ਹੈ ਉਹਨੂੰ ਫਿਰ ਉੱਥੇ ਰੋਕ ਦਿੰਦੇ ਆ, ਉਹਨੂੰ ਉੱਥੇ ਹੀ ਖੜਾ ਦਿੰਦੇ ਆ, ਅੱਗੇ ਵਧਣ ਹੀ ਨਹੀਂ ਦਿੰਦੇ ਹਨ।
1: ਖਲ ਪਾਲੇ ਹੋਵਾ ਅਤ ਪੈ ਜੋਵਾ,
0: ਇਸ ਤਰ੍ਹਾਂ ਕਹਿੰਦੇ ਕਈ ਥਾਵਾਂ ਤੇ ਹੱਥਾਂ ਦੇ ਨਾਲ ਝੜਪ ਹੋ ਗਈ। ਜਿਹੜੇ ਪੈਦਲ ਚੱਲ ਕੇ ਆ ਰਹੇ ਸੀ ਨਾ, ਉਹ ਫਿਰ ਗੁਰੂ ਕੇ ਖਾਲਸੇ ਤੱਕ ਜਦੋਂ ਪਹੁੰਚੇ ਆ ਹੱਥੋ ਹੱਥੀ ਹੋ ਗਏ ਇੱਕ ਦੂਜੇ ਉੱਤੇ ਹੱਥਾਂ ਦੇ ਨਾਲ, ਜਿਵੇਂ ਘੋਲ ਕਰਦੇ ਨਾ ਪਹਿਲਵਾਨ, ਹੱਥਾਂ ਦੇ ਨਾਲ ਬਾਹਾਂ ਦਾ ਜ਼ੋਰ ਦਿਖਾਉਂਦੇ ਆ। ਇਸ ਤਰ੍ਹਾਂ

0: ਕਈ ਚੋਟ ਦਿੱਤੀ ਹੈ। ਜਿਹੜੇ ਹੱਥਾਂ ਦੇ ਨਾਲ ਲੜ ਰਹੇ ਨੇ, ਜਿਵੇਂ ਪਹਿਲਵਾਨ ਕੁਸ਼ਤੀਆਂ ਕਰਦੇ ਆ, ਜ਼ੋਰ ਦਿਖਾਉਂਦੇ, ਪਿੱਠ ਲਵਾ ਦਿੰਦੇ ਆ, ਇਸੇ ਤਰ੍ਹਾਂ ਇਹ ਜਿਹੜੇ ਪੈਦਲ ਚੱਲ ਕੇ ਆਏ ਸੀ, ਇਹਨਾਂ ਦੀਆਂ ਪਿੱਠਾਂ ਲੱਗਦੀਆਂ ਨਜ਼ਰ ਆਉਂਦੀਆਂ ਹਨ। ਕਹਿੰਦੇ ਜਿਹੜੇ ਅੜ ਜਾਂਦੇ ਆ ਵੀ ਨਹੀਂ, ਅਸੀਂ ਨਾ ਪਿਛਾਂ ਮੁੜਨਾ ਹੈ ਤੇ ਨਾ ਰੁਕਣਾ, ਅੱਗੇ ਵਧਣਾ, ਫਿਰ ਉਹ ਮਾਰੇ ਜਾਂਦੇ ਹਨ।
1: ਝਟਪਟ ਝੂਟੇ ਕਟ ਕਟ ਕੂਟੇ,
0: ਗੁਰੂ ਕਾ ਖਾਲਸਾ ਝਟਪਟੀ ਵਾਰ ਕਰਕੇ ਫਿਰ ਤਿਆਰ ਬਰ ਤਿਆਰ ਹੋ ਜਾਂਦਾ ਹੈ, ਤੇ ਸਾਹਮਣੇ ਜਿਹੜੇ ਵੈਰੀ ਖਲੋਤੇ ਨੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ।
1: ਲਪਟ ਹੂਤੇ ਮੁਖ ਲੱਗ ਟੂਟੇ,
0: ਕਹਿੰਦੇ ਨੇ ਇਹ ਲਹੂ ਲੁਹਾਨ ਜਿਹੜਾ ਹੋਏ, ਜੋ ਜੰਗ ਦੇ ਵਿੱਚ ਹੁੰਦਾ ਹੈ, ਕਹਿੰਦੇ ਨੇ ਉਹ ਕੁਛ ਮਾਹੌਲ ਬਣਿਆ ਪਿਆ, ਜ਼ਖਮੀ ਹੋਏ, ਮਾਰੇ ਗਏ, ਲਹੂ ਲੁਹਾਨ ਹੋਏ ਪਏ ਹਨ।
1: ਸਟਪਟ ਤਾਏ ਰਕਤ ਪਿਗਾਏ,
0: ਹੁਣ ਕਈ ਇਹ ਨਹੀਂ ਕਿ ਇਕੱਲੇ ਸਾਹਮਣੇ ਜਿਹੜੇ ਆਏ ਨੇ ਉਹ ਹੀ ਜ਼ਖਮੀ, ਗੁਰੂ ਕੇ ਸਿੰਘ ਵੀ ਜ਼ਖਮੀ ਹੋਏ ਨੇ, ਗੁਰੂ ਕੇ ਸਿੰਘਾਂ ਨੂੰ ਵੀ ਆ ਕੇ ਗੋਲੀਆਂ ਲੱਗੀਆਂ ਨੇ, ਉਹ ਜ਼ਖਮੀ ਲਹੂ ਉਹਨਾਂ ਦੇ ਤਨ ਤੋਂ ਵਹਿ ਰਿਹਾ, ਪਰ ਉਹ ਪਰਵਾਹ ਨਹੀਂ ਕਰਦੇ। ਦੇਖੋ ਮਨ ਮਜ਼ਬੂਤ ਚਾਹੀਦਾ ਨਾ, ਕਈਆਂ ਦੇ ਮਾੜਾ ਜਾਂ ਕਿਤੇ ਕੰਡਾ ਛੁੱਪ ਜਾਏ ਤੇ ਮਾੜਾ ਜਾਂ ਕਿਤੇ ਲਹੂ ਨਿਕਲ ਜਾਏ ਤੇ ਘਬਰਾ ਜਾਂਦੇ ਨੇ, ਉਹ ਇੱਦਾਂ ਹੁੰਦਾ ਜਿਵੇਂ ਅਟੈਕ ਹੋਣ ਵਾਲਾ ਹੁੰਦਾ, ਇੰਨਾ ਘਬਰਾ ਜਾਂਦੇ ਆ, ਮਾੜਾ ਜਾਂ ਇੱਕ ਬੂੰਦ ਵੀ ਨਹੀਂ ਉਹ ਖੂਨ ਦੀ ਦੇਖ ਸਕਦੇ, ਤੇ ਕਈਆਂ ਦੇ ਖੂਨ ਦੇ ਫੁਹਾਰੇ ਫੁੱਟਦੇ ਉਹ ਤਾਂ ਵੀ ਨਹੀਂ ਘਬਰਾਉਂਦੇ, ਉਹ ਤਾਂ ਵੀ ਉਹਨਾਂ ਦਾ ਚਿਹਰਾ ਖਿੜਿਆ ਹੁੰਦਾ ਹੈ। ਇਹ ਸਿਰਫ ਮਨ ਦੀ ਮਜ਼ਬੂਤੀ ਹੈ, ਉਹਨਾਂ ਦਾ ਮਨ ਹੀ ਇੰਨਾ ਮਜ਼ਬੂਤ ਹੁੰਦਾ। ਕਈ ਵਾਰ ਆਪ ਜੀ ਨਾਲ ਸਾਂਝ ਪਾਈ ਹੈ, ਤਨ ਦੀ ਤਾਕਤ ਜਿੰਨੀ ਮਰਜ਼ੀ ਵਧਾ ਲਓ, ਤਨ ਦਾ ਜ਼ੋਰ ਜਿੰਨਾ ਮਰਜ਼ੀ ਵਧਾ ਲਓ ਤੁਸੀਂ, ਤੇ ਜੇ ਮਨ ਹੀ ਡਰਪੋਕ ਹੋਏਗਾ ਤੇ ਤਨ ਦੀ ਤਾਕਤ ਕੀ ਕਰੇਗੀ। ਆਪਾਂ ਹੁਣੇ ਪ੍ਰਸੰਗ ਪਿੱਛੇ ਸੁਣਿਆ ਸੀ ਨਾ, ਦੁਨੀ ਚੰਦ ਕਿੰਨਾ ਬਲ ਵਾਲਾ ਸੀ, ਹਾਥੀ ਜਿੱਡਾ ਤੇ ਉਹਦਾ ਸਰੀਰ ਸੀ, ਪਰ ਮਨ ਉਹਦਾ ਅੰਦਰੋਂ ਕਾਇਰ ਡਰਪੋਕ ਡਰਿਆ ਹੋਇਆ। ਜਦੋਂ ਮਹਾਰਾਜ ਨੇ ਕਿਹਾ ਹਾਥੀ ਦਾ ਮੁਕਾਬਲਾ ਤੇ ਡਰਦਿਆਂ ਭੱਜ ਗਿਆ, ਤੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਦਾ ਸਰੀਰ ਬਿਲਕੁਲ ਪਤਲਾ ਹਲਕਾ ਜਿਹਾ ਸੀ, ਤੇ ਦੇਖਣ ਵਾਲਾ ਕਹਿੰਦਾ ਸੀ ਇਹ ਹਾਥੀ ਨਾਲ ਲੜ ਲਏਗਾ, ਇਹ ਹਾਥੀ ਨਾਲ ਕਿੱਦਾਂ ਲੜ ਲਏਗਾ, ਪਰ ਅੰਦਰ ਮਨ ਬੜਾ ਮਜ਼ਬੂਤ ਸੀ, ਮਨ ਦੇ ਵਿੱਚ ਬੜੀ ਮਜ਼ਬੂਤੀ ਸੀ, ਤੇ ਜਿਹਦੇ ਮਨ ਦੇ ਵਿੱਚ ਬਲ ਹੋਵੇ ਉਹ ਤਨ ਕਰਕੇ ਕਦੇ ਡੋਲਦਾ ਨਹੀਂ ਆ, ਤੇ ਜੇ ਮਨ ਵਿੱਚ ਮਜ਼ਬੂਤੀ ਨਹੀਂ, ਹਾਥੀ ਸ਼ੇ ਭਾਵੇਂ ਸਰੀਰ ਭਾਵੇਂ ਹਾਥੀ ਜਿੱਡਾ ਹੋਵੇ ਉਹ ਡੋਲ ਜਾਏਗਾ। ਤਾਂ ਹੀ ਤੇ ਕਬੀਰ ਸਾਹਿਬ ਕਹਿੰਦੇ ਸੀ, ਕਹਿੰਦੇ ਤਨ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਮਨ ਤਾਂ ਡੋਲਦਾ ਨਹੀਂ ਪਿਆ, ਤੂੰ ਤਨ ਕਾਹਤੋਂ ਡਰਾਉਣਾ, ਤਨ ਨੂੰ ਡਰਾਉਣ ਨਾਲ ਕੁਛ ਨਹੀਂ ਹੋਣਾ, ਇਹ ਤਨ ਭਾਵੇਂ ਆਰੇ ਨਾਲ ਚੀਰ ਦੇ, ਇਹ ਭਾਵੇਂ ਚਰਖੀ ਤੇ ਚਾੜ ਦੇ, ਇਹ ਭਾਵੇਂ ਉੱਬਲ ਦੇ ਪਾਣੀ 'ਚ ਬਿਠਾ ਦੇ, ਕੋਈ ਫਰਕ ਨਹੀਂ ਪੈਣਾ, ਕਿਉਂਕਿ ਮਨ ਨਾ ਡਿਗੇ, ਮਨ ਤਾਂ ਡਿੱਗਦਾ ਨਹੀਂ, ਮਨ ਡਾਵਾਂ ਡੋਲ ਨਹੀਂ ਹੁੰਦਾ। ਹੁਣ ਮਨ ਨੂੰ ਤਾਕਤ ਕਿੱਦਾਂ ਮਿਲਣੀ ਹੈ, ਸਰੀਰ ਕਮਜ਼ੋਰ ਹੋ ਗਿਆ, ਵੀਕਨੈਸ ਹੈ, ਅਸੀਂ ਡਾਕਟਰ ਕੋਲ ਗਏ, ਉਹਨੇ ਵਿਟਾਮਿਨ ਲਿਖ ਕੇ ਦੇਤੇ ਵੀ ਆਹ ਵਿਟਾਮਿਨ ਖਾ ਲੈ ਤੇ ਤੈਨੂੰ ਤੇਰੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਏਗੀ। ਮਨ ਕਿਵੇਂ ਮਜ਼ਬੂਤ ਹੋਏਗਾ, ਮਨ ਲਈ ਕਿਹੜਾ ਵਿਟਾਮਿਨ ਖਾਣਾ ਹੈ, ਮਨ ਵਾਸਤੇ ਕਿਹੜੀ ਦਵਾਈ ਖਾਈਏ, ਮਨ ਵਾਸਤੇ ਸਾਨੂੰ ਗੁਰਬਾਣੀ ਦਿੱਤੀ ਹੈ, ਗੁਰਬਾਣੀ ਦਾ ਅਭਿਆਸ ਕਰੋ, ਜਿੰਨਾ ਅਭਿਆਸ ਗੁਰਬਾਣੀ ਦਾ ਕਰੋਗੇ, ਜਿੰਨਾ ਨਿਤਨੇਮ ਦੀ ਬਾਣੀਆਂ ਨਾਲ ਜੁੜੋਗੇ, ਉਨਾ ਮਨ ਮਜ਼ਬੂਤ ਹੋਏਗਾ, ਤੇ ਜਿੰਨਾ ਮਨ ਮਜ਼ਬੂਤ ਹੋਏਗਾ ਫਿਰ ਇਹ ਡਾਵਾਂਡੋਲ ਹੋ ਹੀ ਨਹੀਂ ਸਕਦਾ, ਫਿਰ ਭਾਵੇਂ ਬਾਹਰੋਂ ਜਿੰਨਾ ਮਰਜ਼ੀ ਕੋਈ ਡਰਾਵੇ ਦੇਈ ਜਾਏ। ਕਬੀਰ ਸਾਹਿਬ ਨੂੰ ਹੱਥ ਪੈਰ ਬੰਨ ਕੇ ਹਾਥੀ ਅੱਗੇ ਸੁੱਟਤਾ ਤੇ ਕਬੀਰ ਸਾਹਿਬ ਮੁਸਕਰਾਈ ਜਾਂਦੇ ਆ, ਸਿਪਾਹੀ ਕਹਿੰਦੇ ਡਰ ਨਹੀਂ ਲੱਗਦਾ ਤੈਨੂੰ, ਹਾਥੀ ਨੇ ਪੈਰ ਚੁੱਕ ਕੇ ਮਸਲ ਦੇਣਾ, ਕਹਿਣ ਲੱਗੇ ਤਨ ਨੂੰ ਡਰਾਏਗਾ, ਤਨ ਨੂੰ ਹੀ ਕੁਚਲੇਗਾ, ਪਰ ਮਨ ਤੇ ਅੰਦਰ ਡਰਦਾ ਕੋਈ ਨਹੀਂ ਪਿਆ, ਮਨ ਤੇ ਉਸ ਪਿਆਰੇ ਦੇ ਰੰਗ ਵਿੱਚ ਰੰਗਿਆ ਹੋਇਆ। ਭਗਤ ਨਾਮਦੇਵ ਜੀ ਨਾਲ ਵੀ ਇੱਦਾਂ ਹੀ ਹੋਇਆ, ਹਾਥੀ ਦੇ ਅੱਗੇ ਬੰਨ ਕੇ ਸੁੱਟਿਆ, ਕਹਿੰਦੇ ਨੇ ਉਹ ਮੁਸਕਰਾ ਰਹੇ ਨੇ, ਕਿਉਂ? ਕਿਉਂਕਿ ਅੰਦਰ ਭੈ ਨਹੀਂ ਹੈ, ਡਰ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਗੁਰੂ ਕਾ ਖਾਲਸਾ ਹੈ, ਇਹ ਕਹਿੰਦੇ ਨੇ ਡਰ ਤੋਂ ਰਹਿਤ ਹੋ ਕੇ ਡਟ ਕੇ ਖਲੋਤਾ ਹੋਇਆ, ਤੇ ਲਹੂ ਵੀ ਕਈਆਂ ਦੇ ਜ਼ਖਮ ਹੋ ਗਏ ਨੇ, ਗੁਰੂ ਕੇ ਸਿੰਘਾਂ ਦੇ ਜਿਹੜੀ ਗੱਲ ਕਰ ਰਿਹਾ ਸੀ, ਕਈਆਂ ਦੇ ਜ਼ਖਮ ਹੋ ਗਏ, ਲਹੂ ਵਹਿ ਰਿਹਾ, ਪਰ ਫਿਰ ਵੀ ਉਹ ਡਟ ਕੇ ਖਲੋਤੇ ਹੋਏ, ਘਬਰਾਉਂਦੇ ਨਹੀਂ, ਤੇ ਸਿਪਾਹੀ ਦੇਖ ਕੇ ਕਹਿ ਰਹੇ ਨੇ ਕਹਿੰਦੇ ਇਹ ਕੈਸਾ ਗੁਰੂ ਕਾ ਖਾਲਸਾ ਹੈ ਕਿ ਰਕਤ ਭਿਗਾਏ, ਰਕਤ ਲਹੂ ਖੂਨ, ਖੂਨ ਨਾਲ ਭਿੱਜੇ ਪਏ ਨੇ ਸਰੀਰ, ਕੱਪੜੇ ਬਸਤਰ ਭਰੇ ਪਏ ਆ, ਪਰ ਫਿਰ ਵੀ ਇਹ ਡਟ ਕੇ ਖਲੋਤੇ ਹੋਏ ਨੇ ਸਾਡੇ ਨਾਲ ਸਾਹਮਣਾ ਕਰਨ ਵਾਸਤੇ, ਅਤੇ ਸਾਡੇ 'ਤੇ ਮਾੜਾ ਜਿਹਾ ਖੂਨ ਨਿਕਲ ਜਾਏ ਤਾਂ ਘਬਰਾਹਟ ਹੋ ਜਾਂਦੀ ਹੈ। ਗੁਰੂ ਕਾ ਖਾਲਸਾ ਇੰਨਾ ਡਟ ਕੇ ਖਲੋਤਾ ਹੋਇਆ ਦੇਖ ਕੇ ਸਿਪਾਹੀ ਜਿਹੜੇ ਨੇ ਆਪਸ ਵਿੱਚ ਗੱਲਾਂ ਕਰਦੇ ਹਨ, ਕਹਿੰਦੇ ਨੇ ਦੇਖੋ ਕਿੱਦਾਂ ਖਿੜੇ ਪਏ ਆ, ਮੌਤ ਦਾ ਖੌਫ ਹੀ ਨਹੀਂ ਹੈ ਅੰਦਰ, ਮੌਤ ਦਾ ਭੈ ਇਹਨਾਂ ਦੇ ਚਿਹਰੇ 'ਚੋਂ ਨਜ਼ਰ ਹੀ ਨਹੀਂ ਆਉਂਦਾ। ਖੜਗ ਤਲਵਾਰਾਂ ਜਿਹੜੀਆਂ ਨੇ ਉਹ ਬਾਹਾਂ ਉੱਚੀਆਂ ਕਰਕੇ ਲਹਿਰਾਉਂਦੇ ਹਨ, ਔਰ ਆਪਣੇ ਇਹਨਾਂ ਦਾ ਜਿਹੜਾ ਧਨੁੱਖ ਹੈ ਉਹ ਧਨੁੱਖ ਦੇਖ ਕੇ ਹੀ ਡਰ ਲੱਗਣ ਲੱਗ ਜਾਂਦਾ। ਜੇ ਗੁਰੂ ਮਹਾਰਾਜ ਕੋਲ ਧਨੁੱਖ ਇੰਨਾ ਮਜ਼ਬੂਤ ਹੈ ਤੇ ਗੁਰੂ ਕੇ ਸਿੰਘਾਂ ਕੋਲ ਕੈਸਾ ਹੋਏਗਾ। ਇਹਨਾਂ ਦੇ ਧਨੁੱਖ ਤੇ ਧਨੁੱਖ ਵਿੱਚੋਂ ਨਿਕਲਣ ਵਾਲੇ ਜਿਹੜੇ ਤੀਰ ਨੇ ਅਸੀਂ ਤੇ ਉਹਨਾਂ ਨੂੰ ਵੇਖਦੇ ਰਹਿ ਜਾਂਦੇ ਹਾਂ। ਉਹ ਤੀਰ ਹੀ ਇੰਨਾ ਜਦੋਂ ਕਮਾਨ ਵਿੱਚੋਂ ਨਿਕਲਦਾ ਤੇ ਉਹ ਜਿੰਨੀ ਤੇਜ਼ੀ ਨਾਲ ਅੱਗੇ ਵੱਧਦਾ ਉਹਨੂੰ ਵੇਖ ਕੇ ਵੈਸੇ ਹੀ ਘਬਰਾ ਜਾਂਦਾ ਬੰਦਾ, ਵੈਸੇ ਹੀ ਉਹਦਾ ਰੰਗ ਉੱਡ ਜਾਂਦਾ ਇੰਨੀ ਤੇਜ਼ੀ ਨਾਲ ਤੀਰ ਆਉਂਦਿਆਂ ਵੇਖ ਕੇ। ਇਸ ਤਰ੍ਹਾਂ ਕਹਿੰਦੇ ਹੁਣ ਗੱਲਾਂ ਜਿਹੜੀਆਂ ਉਹ ਹੁੰਦੀਆਂ ਹਨ।
1: ਕਰ ਬਲ ਤਨੇ ਤਖਤ ਨਿਸ਼ਾਨ ਹੈ,
0: ਕਹਿੰਦੇ ਨੇ ਆਪਣੇ ਕਮਾਨ ਦੇ ਉੱਤੇ ਇਹ ਜਿਹੜੀ ਡੋਰੀ ਚੜਾ ਕੇ ਚਿੱਲਾ ਤੇ ਜਿਹੜਾ ਤੀਰ ਕੰਨ ਤੱਕ ਖਿੱਚ ਕੇ ਜਦੋਂ ਡੋਰੀ ਤੇ ਤੀਰ ਇਹ ਚਲਾਉਂਦੇ ਆ ਤੇ ਨਿਸ਼ਾਨੇ ਉੱਤੇ ਆ ਕੇ ਲੱਗਦਾ ਹੈ। ਤੇ ਕਹਿੰਦੇ ਦੇਖੋ ਫਿਰ ਕਿੰਨਾ ਸਾਡਾ ਨੁਕਸਾਨ ਇੱਕ ਵਾਰੀ ਫਿਰ ਹੋ ਗਿਆ। ਅਸੀਂ ਉਹਨਾਂ ਅਸੀਂ ਤੇ ਆਏ ਸੀ ਵੀ ਗੁਰੂ ਸਾਹਿਬ ਨੇ ਇਹ ਜਿਹੜਾ ਆਨੰਦਪੁਰ ਸਾਹਿਬ ਲੋਹਗੜ੍ਹ ਦਾ ਕਿਲ੍ਹਾ ਛੱਡਿਆ ਤੇ ਹੁਣ ਸਾਡਾ ਲਾਭ ਹੋਏਗਾ, ਪਰ ਨਹੀਂ ਇੱਕ ਵਾਰ ਫਿਰ ਸਾਡਾ ਨੁਕਸਾਨ ਹੋਇਆ ਹੈ। ਪ੍ਰਾਣ ਨਿਕਲਦਿਆਂ ਟਾਈਮ ਹੀ ਨਹੀਂ ਲੱਗਦਾ, ਬਸ ਆ ਕੇ ਤੀਰ ਲੱਗਿਆ ਉਸੇ ਵੇਲੇ ਪ੍ਰਾਣ ਨਿਕਲ ਗਿਆ, ਗੋਲੀ ਵੱਜੀ ਉਸੇ ਵੇਲੇ ਪ੍ਰਾਣ ਨਿਕਲ ਜਾਂਦਾ ਹੈ। ਤੇ ਜਿਹੜੇ ਹੱਥੋ ਹੱਥੀ ਹੋਏ ਪਏ ਨੇ ਉਹ ਉਲਥ ਪਲਥ ਰਹੇ ਨੇ, ਕਦੀ ਉਹਦੀ ਪਿੱਠ ਲੱਗ ਗਈ, ਕਦੀ ਉਹਦੀ ਪਿੱਠ ਲੱਗ ਗਈ, ਕਦੀ ਉਹ ਉੱਤੇ ਕਦੀ ਉਹ ਥੱਲੇ, ਕਹਿੰਦੇ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ। ਗਹਿ ਗਹਿ ਪਕੜ ਪਕੜ ਕੇ ਆਪਣੇ ਹੱਥਾਂ ਦੇ ਜ਼ੋਰ ਨਾਲ ਪਕੜ ਪਕੜ ਕੇ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾਉਂਦੇ ਆ। ਮਿੱਟੀ ਵਿੱਚ ਮਿਲਾਉਣ ਦਾ ਮਤਲਬ ਹੈ ਉਹਨਾਂ ਦੇ ਹੰਕਾਰ ਨੂੰ ਤੋੜਦੇ ਆ, ਮਿੱਟੀ ਵਿੱਚ ਮਿਲਣ ਦਾ ਮਤਲਬ ਉਹਨਾਂ ਦੇ ਹੰਕਾਰ ਨੂੰ ਤੋੜਦੇ ਹਨ।
1: ਲਲਕਾਰਤ ਸਿਪਰ ਸੰਭਾਰਤ,
0: ਫਿਰ ਕਹਿੰਦੇ ਲਲਕਾਰਦੇ ਆ, ਫਿਰ ਸਾਨੂੰ ਕਹਿੰਦੇ ਵੀ ਆਓ ਅੱਗੇ ਕਰੋ ਸਾਡਾ ਸਾਹਮਣਾ, ਮੁਕਾਬਲਾ ਸਾਡੇ ਨਾਲ ਕਰੋ। ਇਸ ਤਰ੍ਹਾਂ ਕਹਿੰਦੇ ਫਿਰ ਉਹ ਆਪਣੀ ਤਲਵਾਰ ਤੇ ਢਾਲ ਸੰਭਾਲ ਲੈਂਦੇ ਹਨ।
1: ਖੜਗ ਪ੍ਰਹਾਰਤ ਕਟ ਕਟ ਡਾਰਤ,
0: ਤੇ ਜਿਨ੍ਹਾਂ ਉੱਤੇ ਉਹ ਆਪਣੀ ਤਲਵਾਰ ਦਾ ਵਾਰ ਕਰਦੇ ਨੇ ਉਹ ਸਰੀਰਾਂ ਦੇ ਸਰੀਰ ਜਿਹੜੇ ਆ ਕੱਟੇ ਜਾਂਦੇ ਹਨ। ਕਹਿੰਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ, ਕਈ ਡਰੇ ਹੋਏ ਸਿਪਾਹੀ ਅੱਗੇ ਵੱਧ ਨਹੀਂ ਰਹੇ, ਆਪਸ ਵਿੱਚ ਗੱਲਾਂ ਕਰ ਰਹੇ ਆ ਵੀ ਇਹ ਦੇਖੋ ਆ ਕੀ ਮਾਹੌਲ ਫਿਰ ਬਣ ਗਿਆ, ਅਸੀਂ ਕੀ ਸੋਚ ਕੇ ਆਏ ਸੀ ਕੀ ਬਣ ਗਿਆ, ਅਸੀਂ ਗੁਰੂ ਕੇ ਖਾਲਸੇ ਨੇ ਜਿੱਥੇ ਪੈਰ ਜਮਾਏ ਨੇ ਅਸੀਂ ਇਹਨਾਂ ਨੂੰ ਹਿਲਾ ਤੱਕ ਨਹੀਂ ਪਾ ਰਹੇ ਹਾਂ। ਇਸ ਤਰ੍ਹਾਂ ਕਹਿੰਦੇ ਗੱਲਾਂ ਵੀ ਹੋ ਰਹੀਆਂ, ਇੱਕ ਦੂਜੇ ਉੱਤੇ ਵਾਰ ਵੀ ਹੋ ਰਹੇ ਹਨ।
1: ਮਿਲਪਟ ਪ੍ਰੇਰਤ ਕਿਤ ਕਿਤ ਟੇਰਤ,
0: ਕਹਿੰਦੇ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੇਰਦੇ ਆ, ਭਾਵ ਆਪਣੇ ਵੱਲ ਆਵਾਜ਼ਾਂ ਮਾਰ ਕੇ ਖੁਦ ਬੁਲਾਉਂਦੇ ਆ ਵੀ ਆਓ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਨ ਵਾਸਤੇ ਖਲੋਤੇ ਹਾਂ। ਤੇ ਕਈ ਜਿਹੜੇ ਨੇ ਕਹਿੰਦੇ ਘੋੜਿਆਂ ਦੇ ਉੱਤੇ ਸਵਾਰ ਹੋਏ ਹੋਏ ਘੋੜਿਆਂ ਨੂੰ ਜੰਪ ਕਰਾਉਂਦਿਆਂ ਅੱਗੇ ਆਉਂਦੇ ਹਨ। ਦ੍ਰਿਗ ਹੇਰਤ, ਗੁਰੂ ਕਾ ਖਾਲਸਾ ਫਿਰ ਇਹਨਾਂ ਨੂੰ ਤੱਕਦਾ ਦੇਖਦਾ ਹੈ। ਕਹਿੰਦੇ ਨੇ ਇਹ ਜਿਹੜੇ ਕ੍ਰੋਧ ਨਾਲ, ਕ੍ਰੋਧ ਕਿਹਨੂੰ ਆਇਆ ਜਿਹਦੇ ਅੰਦਰ ਅਹੰਕਾਰ ਭਰਿਆ ਸੀ, ਜਦੋਂ ਹੰਕਾਰ ਨੂੰ ਚੋਟ ਲੱਗਦੀ ਹੈ ਨਾ ਉਦੋਂ ਫਿਰ ਕ੍ਰੋਧ ਪੈਦਾ ਹੁੰਦਾ ਹੈ, ਕ੍ਰੋਧ ਅੰਦਰੋਂ ਆਵਾਜ਼ ਪੈਦਾ ਕਰਦਾ ਹੈ, ਸ਼ੋਰ ਪੈਦਾ ਕਰਦਾ ਹੈ, ਕ੍ਰੋਧ ਜਿਹੜਾ ਉਹ ਕਲੇਸ਼ ਪੈਦਾ ਕਰਦਾ ਹੈ, ਕ੍ਰੋਧ ਝਗੜਾ ਪੈਦਾ ਕਰਦਾ ਹੈ, ਪਰ ਉਹ ਕਿੱਦਾਂ ਹੋਇਆ? ਅਹੰਕਾਰ ਨੂੰ ਚੋਟ ਲੱਗੀ, ਇਹ ਹਉਮੈ ਨਾਲ ਭਰੇ ਹੋਏ ਸੀ, ਕ੍ਰੋਧ ਵਿੱਚ ਭਰੇ ਹੋਏ ਆਏ ਨੇ, ਪਰ ਗੁਰੂ ਕੇ ਪਿਆਰੇ ਗੁਰੂ ਕਾ ਖਾਲਸਾ ਇਹਨਾਂ ਦਾ ਮੁਕਾਬਲਾ ਕਰਦਿਆਂ ਇਹਨਾਂ ਦੇ ਕ੍ਰੋਧ ਨੂੰ ਸ਼ਾਂਤ ਕਰਦੇ ਹਨ। ਫਿਰ ਕਹਿੰਦੇ ਇੱਕ ਵਾਰ ਦੁਬਾਰਾ, ਫਿਰ ਦੂਜ ਮਤਲਬ ਦੂਜੀ ਵਾਰ, ਪਹਿਲਾਂ ਵੀ ਭਾਰੀ ਜੰਗ ਹੋ ਕੇ ਹਟੀ ਹੈ, ਦੂਜੀ ਵਾਰ ਫਿਰ ਇਹ ਸਾਡੇ ਤੇ ਭਾਰੀ ਪੈ ਗਏ ਹਨ।
1: ਉਦੇ ਸਿੰਘ ਅਰ ਧਰਮ ਸਿੰਘ ਪੱਟ ਸਾਹਿਬ ਸਿੰਘ ਸੰਭਾਰੇ।
0: ਕਹਿੰਦੇ ਇਹਦੇ ਵਿੱਚ ਭਾਈ ਉਦੇ ਸਿੰਘ, ਭਾਈ ਧਰਮ ਸਿੰਘ ਔਰ ਭਾਈ ਸਾਹਿਬ ਸਿੰਘ ਜਿਹੜੇ ਨੇ ਉਹ ਡਟੇ ਹੋਏ ਹਨ।
1: ਮੋਖਮ ਸਿੰਘ ਟੇਕ ਸਿੰਘ ਮਿਲ ਕੇ ਈਸ਼ਰ ਸਿੰਘ ਪ੍ਰਹਾਰੇ।
0: ਭਾਈ ਮੋਖਮ ਸਿੰਘ, ਭਾਈ ਟੇਕ ਸਿੰਘ, ਭਾਈ ਈਸ਼ਰ ਸਿੰਘ ਜੀ ਜਿਹੜੇ ਗੁਰੂ ਕੇ ਮਹਾਨ ਬਹਾਦਰ ਯੋਧੇ ਵੀ ਨੇ ਤੇ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਵੀ ਨੇ, ਕਹਿੰਦੇ ਉਹ ਮੈਦਾਨ ਦੇ ਵਿੱਚ ਡਟੇ ਹੋਏ ਨੇ ਜਿਹੜੇ ਇਹਨਾਂ ਵੈਰੀਆਂ ਦਾ ਸਾਹਮਣਾ ਕਰਦੇ ਹਨ।
1: ਆਲਮ ਸਿੰਘ ਤਜੈ ਸਰ ਖਰਗਣ ਦਇਆ ਸਿੰਘ ਗੁਰ ਤੀਰੰ।
0: ਕਹਿੰਦੇ ਭਾਈ ਆਲਮ ਸਿੰਘ ਜਿਹੜੇ ਨੇ ਔਰ ਭਾਈ ਦਇਆ ਸਿੰਘ ਜਿਹੜੇ ਨੇ ਇਹ ਤੀਰ ਚਲਾ ਰਹੇ ਨੇ, ਆਪਣੀ ਕਮਾਨ ਵਿੱਚੋਂ ਤੀਰ ਜਿਹੜੇ ਨੇ ਉਹ ਸਾਹਮਣੇ ਵੈਰੀਆਂ ਤੇ ਚਲਾਉਂਦੇ ਹਨ।
1: ਸਾਹਿਬ ਚੰਦ ਬੀਰ ਰਸਮਾਤਾ ਗਿਣੇ ਨਾ ਰਿਪਕੋ ਬੀਰੰ।
0: ਕਹਿੰਦੇ ਭਾਈ ਸਾਹਿਬ ਚੰਦ ਜੀ ਨੇ ਜਿਹੜੇ ਬੀਰ ਰਸ ਨਾਲ ਭਰੇ ਹੋਏ, ਇੱਕ ਭਾਈ ਸਾਹਿਬ ਸਿੰਘ ਨੇ, ਧਿਆਨ ਵਿੱਚ ਰੱਖਣਾ, ਨਾਮ ਆਪਸ ਵਿੱਚ ਬੜੇ ਨੇ ਜਿਹੜੇ ਇੱਕ ਦੂਜੇ ਨਾਲ ਮੇਲ ਖਾਂਦੇ ਆ। ਕਹਿੰਦੇ ਨੇ ਪੰਜਾਂ ਦੇ ਪੰਜ ਪਿਆਰੇ ਵੀ ਇਹਦੇ ਵਿੱਚ ਸ਼ਾਮਿਲ ਨੇ, ਅਨੰਤ ਗੁਰੂ ਕੇ ਸਿੰਘ ਜਿਹੜੇ ਨੇ ਖਾਲਸੇ ਦੇ ਰੂਪ ਵਿੱਚ ਉਹ ਵੀ ਇੱਥੇ ਡਟੇ ਹੋਏ ਆ, ਕੋਈ ਤਲਵਾਰ ਚਲਾ ਰਿਹਾ, ਕੋਈ ਤੀਰ ਚਲਾ ਰਿਹਾ, ਕੋਈ ਬੰਦੂਕ ਵਿੱਚੋਂ ਗੋਲੀ ਜਿਹੜਾ ਉਹ ਚਲਾਉਂਦਾ ਨਜ਼ਰ ਆਉਂਦਾ ਹੈ।
1: ਬਖਸ਼ ਸਿੰਘ ਬਖਸ਼ੀਸ਼ ਸਿੰਘ ਦਵੈ ਫਤਿਹ ਸਿੰਘ ਅਸਫੇਰਾ।
0: ਕਹਿੰਦੇ ਭਾਈ ਬਖਸ਼ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਫਤਿਹ ਸਿੰਘ ਜਿਹੜੇ ਉਸ ਮੈਦਾਨ ਦੇ ਵਿੱਚ ਸਿੰਘ ਡਟੇ ਹਨ।
1: ਸਭ ਸਿੰਘ ਫਣੇ ਕੋ ਕ੍ਰੋਧਤ ਹਿਰਦੈ ਕਨੇਰਾ।
0: ਕਹਿੰਦੇ ਨੇ ਵੀਰ ਰਸ ਦੇ ਵਿੱਚ ਭਰੇ ਹੋਏ ਗੁਰੂ ਕੇ ਸਿੰਘ ਜਿਹੜੇ ਸਾਹਮਣੇ ਕ੍ਰੋਧ ਨਾਲ ਭਰੇ ਹੋਏ ਆ ਰਹੇ ਨੇ, ਉਹਨਾਂ ਦੇ ਕ੍ਰੋਧ ਨੂੰ ਵੀਰ ਰਸ ਵਿੱਚ ਭਰੇ ਹੋਏ ਗੁਰੂ ਕੇ ਸਿੰਘ, ਗੁਰੂ ਕੇ ਖਾਲਸਾ ਉਹਨਾਂ ਦੇ ਕ੍ਰੋਧ ਨੂੰ ਸ਼ਾਂਤ ਕਰ ਰਿਹਾ। ਕਿੱਦਾਂ ਕਰ ਰਿਹਾ? ਤੀਰ ਚਲਾ ਕੇ, ਤਲਵਾਰ ਚਲਾ ਕੇ ਔਰ ਜਿਹੜਾ ਇਹ ਬੰਦੂਕ ਵਿੱਚੋਂ ਗੋਲੀ ਚਲਾ ਕੇ, ਨਿਸ਼ਾਨੇ ਲਾ ਕੇ ਉਹਨਾਂ ਦੇ ਕ੍ਰੋਧ ਨੂੰ ਠੰਡਾ ਜਿਹੜਾ ਉਹ ਕੀਤਾ ਜਾ ਰਿਹਾ ਹੈ।
1: ਉੱਤੇ ਭੂਪ ਚੰਦ ਹੰਡੂਰੀ ਵੀਰ ਸਿੰਘ ਜਸਪਾਲੀ।
0: ਕਹਿੰਦੇ ਉੱਧਰੋਂ ਜਿਹੜੇ ਰਾਜੇ ਨੇ, ਜਿਹੜੇ ਜਸਪਾਲੀ ਹੈ ਜਾਂ ਹੋਰ ਜਿਹੜੇ ਉੱਥੇ ਰਾਜੇ ਮੌਜੂਦ ਨੇ ਜਿਨ੍ਹਾਂ ਨੂੰ ਕਹਿਲੂਰੀ ਰਾਜਾ, ਰਾਜਾ ਭੀਮ ਚੰਦ ਨੇ ਭੇਜਿਆ ਹੋਇਆ ਹੈ।
1: ਭੀਮ ਚੰਦ ਪ੍ਰੇਰੇ ਸਭ ਰਾਜੇ ਦੇ ਦੇ ਧੀਰ ਵਿਸਾਲੀ।
0: ਇਹਨਾਂ ਨੂੰ ਧੀਰਜ ਦੇ ਦੇ ਕੇ, ਇਹਨਾਂ ਨੂੰ ਕਹਿ ਲਓ ਕਿ ਪ੍ਰੇਰ ਪ੍ਰੇਰ ਕੇ ਮੈਦਾਨ ਦੇ ਵਿੱਚ ਭੇਜਿਆ ਹੋਇਆ, ਆਪਣੇ ਸਿਪਾਹੀਆਂ ਦਾ ਹਾਲ ਦੇਖਦੇ ਹਨ।
1: ਰਾਣੇ ਗਣਮੀਏ ਜਿਨ ਸੰਗਿਆ ਮਿਲ ਹਜ਼ਾਰੋ ਆਏ।
0: ਕਹਿੰਦੇ ਇਹਨਾਂ ਨਾਲ ਹਜ਼ਾਰਾਂ ਹੋਰ ਜਿਹੜੇ ਸੀ ਇਹਨਾਂ ਦੇ ਸਾਥੀ ਮਿਲ ਕਰਕੇ ਮੈਦਾਨ ਵਿੱਚ ਪਹੁੰਚੇ ਹੋਏ ਹਨ।
1: ਸੈਨਾ ਸਕਲ ਗ੍ਰੀਸ਼ਨ ਕੇਰੀ ਬਹੁਰ ਪ੍ਰਜਾ ਸਮੁਦਾਏ।
0: ਗ੍ਰੀਸ਼ਨ ਪਹਾੜੀ ਰਾਜਿਆਂ ਦੀ ਸੈਨਾ, ਪ੍ਰਜਾ ਉੱਥੇ ਪਹਾੜੀ ਰਾਜ ਜਿਹੜੇ ਪਹਾੜੀ ਇਲਾਕੇ ਨੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਵਾਸੀ ਨੇ ਉਹ ਵੀ ਕਹਿੰਦੇ ਮੈਦਾਨ ਦੇ ਵਿੱਚ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਉਹ ਵੀ ਮੈਦਾਨ

0: ਕੁੱਲੂ ਦੀ ਮੰਡੀ ਦਾ ਰਾਜਾ ਹੈ, ਇਹ ਸਾਰੇ ਹੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਹਨ।
1: ਮਿਲ ਗੁਲੇਰੀਆ ਗੁਜਰ ਸੰਗਰ ਜਿਤ ਕਿਤ ਆਏ ਬਿਸਾਲੇ।
0: ਗੁਲੇਰੀਆ ਰਾਜਾ ਹੈ, ਕੁਝ ਰੰਗੜ ਨੇ, ਕੁਝ ਇਸ ਤਰ੍ਹਾਂ ਸਾਰੇ ਜਿਹੜੇ ਆ ਉਹ ਇਕੱਠੇ ਹੋ ਕੇ, ਗੁਜ਼ਰ ਇਹ ਵੀ ਇਕੱਠੇ ਹੋ ਕਰਕੇ ਆਏ ਹੋਏ ਹਨ।
1: ਕਿਨੋ ਗ੍ਰੀਸ਼ਣ ਕੇਤਿਕ ਸੰਗਿਆ ਬਾਈ ਧਾਰਨ ਆਏ।
0: ਕਵੀ ਜੀ ਕਹਿੰਦੇ ਨੇ ਬਾਈ ਧਾਰ ਦੇ ਜਿਹੜੇ ਰਾਜੇ ਆ ਨਾ ਕੁੱਲ ਮਿਲਾ ਕੇ, ਇਹਨਾਂ ਦੀਆਂ ਜਿਹੜੀਆਂ ਰਿਆਸਤਾਂ ਦੇ ਅੱਗੋਂ ਰਾਜਿਆਂ ਦੇ ਸਿਪਾਹੀ ਨੇ, ਔਰ ਉਹਨਾਂ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਜਿਹੜੇ ਉੱਥੋਂ ਦੇ ਵਾਸੀ ਨੇ, ਉਹ ਸਾਰਿਆਂ ਨੂੰ ਪ੍ਰੇਰ ਕੇ ਇਕੱਠਾ ਕਰਕੇ ਭੇਜਣ ਵਾਲਾ ਕੌਣ ਹੈ? ਰਾਜਾ ਭੀਮ ਚੰਦ ਕਹਿਲੂਰੀ ਰਾਜਾ। ਕਹਿੰਦੇ ਇਹ ਸਾਰਿਆਂ ਨੂੰ ਪ੍ਰੇਰ ਕੇ ਇਹਨੇ ਮੈਦਾਨ ਵੱਲ ਭੇਜਿਆ ਹੈ।
1: ਬਾਜਤ ਢੋਲ ਬੋਲ ਲਕਾਰੇ ਟੋਲ ਟੋਲ ਹੋਏ ਤਾਏ।
0: ਜਦੋਂ ਇਹ ਪਹਾੜੀ ਇਲਾਕਿਆਂ ਚੋਂ ਤੁਰਦੇ ਆ ਨਾ ਟੋਲੀਆਂ ਬਣਾ ਬਣਾ ਕੇ, ਉਦੋਂ ਤੇ ਬੜੇ ਲਲਕਾਰੇ ਮਾਰਦੇ ਆਉਂਦੇ ਆ, ਕਿਉਂਕਿ ਅੱਗੇ ਨਹੀਂ ਨਾ ਪਤਾ ਅੱਗੇ ਮਾਹੌਲ ਕੀ ਬਣਿਆ ਹੋਇਆ। ਜਦੋਂ ਉਹ ਆਪਣੇ ਰਿਆਸਤਾਂ ਚੋਂ ਨਿਕਲਦੇ ਆ ਪਹਾੜਾਂ ਚੋਂ, ਅਤੇ ਬੜੇ ਢੋਲ ਵਜਾਉਂਦੇ ਆਉਂਦੇ ਆ, ਬੜੇ ਨਗਾਰੇ ਵਜਾਉਂਦੇ ਆਉਂਦੇ ਆ, ਸ਼ੋਰ ਮਚਾਉਂਦੇ ਆਉਂਦੇ ਆ ਵੀ ਅਗਾਂਹ ਜਾ ਕੇ ਅਸੀਂ ਗੁਰੂ ਕੇ ਖਾਲਸੇ ਨੂੰ ਘੇਰ ਲੈਣਾ। ਇਸ ਤਰ੍ਹਾਂ ਕਹਿੰਦੇ ਇਹ ਆ ਰਹੇ ਹਨ।
1: ਜੁਦੀ ਜੁਦੀ ਨਿਜ ਮਿਸਲ ਬੰਦ ਕਰ ਸਮੁੱਖ ਖਾਲਸੇ ਹੋਏ।
0: ਇੱਧਰੋਂ ਗੁਰੂ ਕਾ ਖਾਲਸਾ ਜਿਹੜਾ ਸੀ ਉਹ ਵੀ ਕਹਿੰਦੇ ਆਪਣੀਆਂ ਜਿਹੜੀਆਂ ਨੇ ਟੁਕੜੀਆਂ ਕਹਿ ਲਓ, ਟੁਕੜੀਆਂ ਮਿਸਲਾਂ ਜਿਹੜੀਆਂ ਨੇ ਉਹ ਬਣਾ ਕਰਕੇ ਅਤੇ ਡਟੇ ਹੋਏ ਨੇ ਕਿ ਜਿੰਨੇ ਮਰਜ਼ੀ ਅੱਗੇ ਵੀ ਲੱਖਾਂ 'ਚ ਆਏ ਸੀ, ਹੁਣ ਜਿੰਨੇ ਮਰਜ਼ੀ ਚੜ੍ਹ ਕੇ ਆ ਜਾਣ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਗਿਆ ਦਿੱਤੀ ਹੋਈ ਹੈ।

ਪੁਰਾਂ ਤਖਤਾਂ ਦੇ ਮਾਲਕ ਸਤਿਗੁਰੂ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਪੁਰਬ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਪ੍ਰਕਾਸ਼ ਕਰਵਾ ਕੇ ਸਾਨੂੰ ਇਹ ਰੱਬੀ ਬਾਣੀ ਦਾ ਖਜ਼ਾਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਦੀਵਾਨ ਸਜਣੇ ਹਨ। ਆਪ ਸਿੱਖ ਸੰਗਤਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰਬਾਣੀ ਨਾਲ ਜੁੜ ਕੇ ਅਤੇ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਬਾਣੇ ਬਾਣੀ ਦੇ ਰੰਗ ਵਿੱਚ ਰੰਗ ਕੇ ਆਪਣਾ ਆਪਣਾ ਜੀਵਨ ਸਫਲਿਆਂ ਕਰਨ ਦਾ ਯਤਨ ਕਰਨਾ ਹੈ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ। ਵਾਰ ਸ਼੍ਰੀ ਭਗਵਤ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ। ਸ਼੍ਰੀ

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਪਾਏ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ

ਤੋ ਸਮਤ ਬਖਸ਼ਣੀ ਦਾਰੇ ਆਯੋ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਠਾਵਾਂ ਦਰ ਮਨਜ਼ੂਰ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਵੋਚੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ, ਖਵਾਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਏ ਬੋਲੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ ਕਰਤੇ ਕਾਵੇ ਵਿਚਾਰੋ, ਉਦਿਤ ਕਰ ਗਾਵੋ ਸੋਹਿਲਾ ਸਵਰੇਹੁ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀਅਤ ਸੋਹਿਲਾ ਸਦਾ ਸੁਖ ਹੋਇ ਰਹਾਉ, ਨਿਤ ਨਿਤ ਜਿਹੜੇ ਸੰਭਾਲਿਆ ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਲ ਸਮਾਰ, ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਾ ਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ, ਹਰ ਕਰਿਓ ਪਹੁੰਚਾ ਸਦੜੇ ਨਿਤ ਪਵਨ, ਸਦਨਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ। ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸ ਵਿੱਚ ਸਿਆ ਕੜੀਆਂ ਪੈਰਾਂ ਥਿੱਤੀ ਵਾਰੀ ਮਾਂਵਾ, ਸੂਰਜੇ ਕੋ ਰੋਤਾ ਨੇਕ ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਤੂ ਮਲਿਆਣ ਲਪਾਉਣ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ, ਅਨਾਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੇ ਵਿਚਲ ਤਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੈ ਸੁਆਰਤੀ ਹੋਇਆ, ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨੁਸਾਰੇ ਕੋਏ ਜਾਂਤੇ ਤਿਰਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਿ ਲਿਵ ਮੰਡਲ ਮੰਡਾਏ, ਕਰ ਸਾਧੂ ਜਲੀਪਨ ਵੱਡਾਏ, ਕਰ ਡੰਡਾਉਤ ਪੁਨ ਵੱਡਾਏ ਰਹਾਉ, ਸਾਖ ਤਾਰਾ ਸਾਧਨਾ ਜਾਣੇ ਅੰਤ ਨੇ ਅੰਤਰਾਉ, ਮੈਂ ਕੰਡਾਏ ਜਿਉਂ ਜਿਉਂ ਚਲੇ ਚੁਬੈਦ ਕੋ ਪਾਵੈ, ਜਮਕਾਲ ਸਹਿ ਸਿਰ ਡੰਡਾਏ, ਹਰ ਜਨਾ ਰਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖਾਨ ਬ੍ਰਹਿਮੰਡਾਏ, ਹਮ ਗਰੀਬ ਮਸਕੀਨ ਪ੍ਰਭ ਤੇਰਿਆ, ਰਾਖ ਰਾਖ ਬੜ ਵੱਡਾਏ, ਜਨ ਨਾਨਕ ਨਾਮ ਦਾ ਟੇਕੈ, ਹਰ ਨਾਮੇ ਹੀ ਸੁਖ ਮੰਡਾਏ। ਰਾਹ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਇਆਂ ਖਾਰ ਚਲੋ ਅਰਲਾ, ਆ ਗਿਆ ਵਿਸਨ ਸੁਹੇਲਾ, ਆਓਦ ਕਟੈ ਦਿਨ ਸਰੈ ਨਾਰੇ, ਮਨ ਗੁਰਮਲ ਕਾ ਸਵਾਰੇ ਰਹਾਓ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ, ਰਸ ਕਾਤ ਕਥਾ ਤਨ ਜਾਨੀ, ਜਾ ਕੋ ਆਏ ਸੋਈ ਬਿਆਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਓ ਸੁਖ ਸਹਿਜੇ, ਬੌੜ ਨਾ ਹੋਏ ਗੋ ਫੇਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ

क्यों चल है गुर चली।

हम साधु जना पगरली, हर हर जपना जपलो चिलचानी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਰੌਸ਼ਨੀ ਚਿਰਾਗ ਬਾਰਗਾਏ ਇਨਾਇਤ, ਸਰਬ ਕਲਾ ਭਰਪੂਰ ਹਾਜ਼ਰਾ ਹਜ਼ੂਰ, ਚਵਰ ਔਰ ਤਖਤਾਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਬੇਅੰਤ ਭਗਤਾਂ ਦੀ ਟੇਕ, ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਤ੍ਰੁੱਟ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 667 ਅਤੇ 668 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਹੋ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾ ਹੋ, ਵੱਡੀ ਵਡਿਆਈ ਜਾਂ ਸੱਚ ਨਿਆ ਹੋ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੈ।

0: ਸਾਧਨਾਂਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀਖੇ ਡੈਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਵਿਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜਰਾ ਹਜ਼ੂਰ ਵੇਖ ਵੀ ਡਰ ਰਹੇ ਹਾਂ ਵਿਸਮਾਦ ਨਾਨਕ ਪੂਜਨ ਪੂਰੇ ਪਾ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ

ਪੈ ਵਿੱਚ ਪੁਣ ਵਹੈ ਸਲਵਾਓ, ਪੈ ਵਿੱਚ ਲੈ ਲੱਗ ਦਰਿਆ, ਪੈ ਵਿੱਚ ਗਿਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾਇੰਤ,